ਜੀ ਸਾਮੀਨ ਬਸ਼ੀਰ ਪਰਦੇਸੀ ਪੇਸ਼ ਕਰ ਰਿਹਾ ਸੀ ਗੀਤ ਅਤੇ ਸਾਮੀਨ 12 ਮਈ ਕੋ ਬੂਟਿਆਂ ਦੀ ਸਿਹਤ ਦਾ ਆਲਮੀ ਦਿਨ ਵੀ ਮਨਾਇਆ ਜੁਲਦਾ ਹੈ। ਅਕਵਾਮੇ ਮੁਤਹਿਦਾ ਸੁਣ ਇਸ ਦਿਨ ਕੋ ਬੂਟਿਆਂ ਦੀ ਸਿਹਤ ਦੇ ਬਾਰੇ ਵਿੱਚ ਸ਼ੋਰ ਪੈਦਾ ਕਰਨ ਵਾਸਤੇ ਨਾਮਜ਼ਦ ਕੀਤਾ ਹੈ। ਇਹ ਦਿਨ ਮਨਾਉਣ ਦਾ ਮਕਸਦ ਹੈ ਕਿ ਭੁੱਖ ਦਾ ਖਾਤਮਾ ਹੋਵੇ ਔਰ ਬੂਟਿਆਂ ਦੀ ਹਿਫਾਜ਼ਤ ਕਰਕੇ ਖੁਰਾਕ ਦੀ ਕਮੀ ਕੋ ਦੂਰ ਕੀਤਾ ਜੁਲੇ ਅਤੇ ਗੁਰਬਤ ਵਿੱਚ ਕਮੀ ਹੋਵੇ। ਸਿਹਤਮੰਦ ਫਸਲਾਂ ਦੇ ਜ਼ਰੀਏ ਕਿਸਾਨਾਂ ਦੀ ਆਮਦਨੀ ਵਧੇ ਔਰ ਇਸ ਨਾਲ ਮਾਹੌਲੀਅਤ ਦਾ ਤਹਾਫ਼ੁਜ਼ ਬਰਕਰਾਰ ਰਹੇ। ਇਸ ਦੇ ਨਾਲ ਨਾਲ ਇਕਤਸਾਦੀ ਤਰੱਕੀ ਵੀ ਹੋਵੇ, ਜ਼ਰਾਤ ਦੀ ਪੈਦਾਵਾਰ ਬਿਹਤਰ ਬਣ ਕੇ ਮੈਸ਼ੀਅਤ ਕੋ ਫਰੋਗ ਮਿਲੇ। ਬੂਟੇ ਅਸਦੀ ਜ਼ਿੰਦਗੀ ਦਾ ਬੁਨਿਆਦੀ ਹਿੱਸਾ ਹਨ, ਜਿਹੜੇ ਅਸਦੀ 80% ਖੁਰਾਕ ਔਰ 98% ਆਕਸੀਜਨ ਦਾ ਜ਼ਰੀਆ ਹਨ। ਇਹ ਦਿਨ ਮਨਾਉਣ ਦਾ ਮਕਸਦ ਹੈ ਬੂਟਿਆਂ ਕੋ ਬਿਮਾਰੀਆਂ ਔਰ ਕੀੜਿਆਂ ਤੋਂ ਬਚਾਉਣ ਵਾਸਤੇ ਅਮਲੀ ਕੰਮ ਕੀਤੇ ਗੱਛਣ। ਅਤੇ ਸਾਮੀਨ ਪ੍ਰੋਗਰਾਮ ਜਾਰੀ ਹੈ, ਗੱਲਾਂ ਹੋਰ ਵੀ ਤੁਸਾਂ ਨਾਲ ਸਾਂਝੀਆਂ ਕਰਸਾਂ। ਆਓ ਅੱਗੇ ਤਾਰਕ ਪਰਦੇਸੀ ਅਤੇ ਮਸਰਤ ਨਾਜ਼ ਦੀ ਆਵਾਜ਼ ਵਿੱਚ ਸੁਣਦੇ ਹਾਂ ਇਹ ਗੀਤ।

ਜੀ ਸਾਮੀਨ, ਇਸ ਦੇ ਨਾਲ ਹੀ ਅਸਤਿਆਜਿਆ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁਕੰਮਲ ਹੋ ਗਿਆ ਅਤੇ ਫਿਰ ਆਪਣੇ ਮੇਜ਼ਬਾਨ ਖਵਾਜਾ ਪਰਵੇਜ਼ ਔਰ ਪ੍ਰੋਡਿਊਸਰ ਮਾਰੂਫੁਨ ਨਿਸਾ ਜੀ ਕੋ ਕੱਲ੍ਹ 4 ਵਜੇ ਤੁਣੀ ਦਿਓ ਇਜਾਜ਼ਤ। ਅੱਲਾ ਬੇਲੀ।

0: ਪਹਿਨਿਆਂ ਅਲਜੀ ਸੁਮਨਸ਼ਿਆਤ ਦਾ ਕਾਬੂ ਪਾਉਣ ਵਾਸਤੇ ਸਮਾਜ ਦੇ ਸਾਰੇ ਤਬਕਿਆਂ ਦਾ ਤਾਵਨ ਮੰਗਿਆ। ਉਹਨਾਂ ਸੁਣ ਆਖਿਆ ਜੇ ਮਨਸ਼ਿਆਤ ਦੇ ਖਿਲਾਫ਼ ਮੁਹਿੰਮ ਵਿੱਚ ਮਜ਼ਹਬੀ ਲੀਡਰਾਂ ਦਾ ਸਮਾਜਿਕ ਗਰੁੱਪਾਂ ਕੋਲ ਵੀ ਸ਼ਾਮਲ ਕੀਤਾ ਗਿਆ ਸੀ। ਉਹਨਾਂ ਸੁਣ ਆਖਿਆ ਜੇ ਅਭਿਆਨ ਦੇ ਤਹਿਤ ਉਹਨਾਂ ਤੋਂ ਹੀ 2,35,000 ਬੇਦਾਰੀ ਪ੍ਰੋਗਰਾਮ ਮੁਨਕਦ ਕੀਤੇ ਗਏ ਔਰ 44,000 ਮੰਦੇ ਲੋਕਾਂ ਦਾ ਇਲਾਜ ਕੀਤਾ ਗਿਆ ਤਾਂ 700 ਡਰੱਗ ਸਮੱਗਲਾਂ ਕੋਲ ਗ੍ਰਿਫਤਾਰ ਕੀਤੇ ਗਿਆ। ਜੰਮੂ ਕਸ਼ਮੀਰ ਕੋਲ ਨਸ਼ੇ ਦੀ ਬਿਦਤ ਹੀ ਪਾਕ ਕਰਨ ਵਾਸਤੇ 100 ਦਿਹਾੜਿਆਂ ਦਾ ਨਸ਼ਾ ਮੁਕਤ ਅਭਿਆਨ ਦੀਆਂ ਸਰਗਰਮੀਆਂ ਜ਼ੋਰਾਂ ਨਾਲ ਚੱਲ ਰਹੀਆਂ। ਲੈਫਟਨ ਗਵਰਨਰ ਮਨੋਜ ਸਿਨਹਾ ਦਾ ਸੁਣਿਆ।
1: ਡਰੱਗ ਸਮਗਲਿੰਗ ਸੇ ਜੁੜੇ ਤਸਕਰ ਕਾ ਪਾਸਪੋਰਟ, ਉਸਕਾ ਡਰਾਈਵਿੰਗ ਲਾਇਸੈਂਸ, ਕਾਰ ਆਧਾਰ ਨੰਬਰ, ਉਸਕੇ ਆਰਮਸ ਲਾਇਸੈਂਸ, ਸਭ ਕੁਛ ਨਿਰਸਤ ਕਰ ਦਿਆ ਜਾਏਗਾ ਔਰ ਅਗਰ ਫਰਾਰ ਹੋਗਾ ਤੋ ਲੁਕਆਊਟ ਸਰਕੂਲਰ ਜਾਰੀ ਕੀਆ ਜਾਏਗਾ। NDPS ਐਕਟ ਕੇ ਤਹਿਤ ਉਸਕੀ ਚਲ ਅਚਲ ਸੰਪਤੀ ਵੀ ਅਟੈਚ ਕੀ ਜਾਏਗੀ, ਬੈਂਕ ਅਕਾਊਂਟ ਫ੍ਰੀਜ ਕੀਆ ਜਾਏਗਾ ਔਰ ਉਸਕੇ ਖਿਲਾਫ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਪ੍ਰਾਰੰਭ ਕੀਆ ਜਾਏਗਾ।
0: ਨੌਜਵਾਨਾਂ ਕੋਲ ਇਸ ਬੁਰੀ ਆਦਤ ਥੀ ਦੂਰ ਰੱਖਣ ਵਾਸਤੇ ਕੀਤੇ ਜੁੜ ਰਹੇ ਇਕਦਾਮਾਂ ਬਾਰੇ ਇੱਕ ਆਮ ਸ਼ਹਿਰੀ ਰਾਜਿੰਦਰ ਸਿੰਘ ਬਾਲੀ ਸੁਣ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਨਾਲ ਗੱਲ ਕਰਦਿਆਂ ਆਖਿਆ।
2: ਆਜ ਕੇ ਜੋ ਨੌਜਵਾਨ ਹੈ ਯੇ ਜ਼ਿਆਦਾ ਡਰੱਗ ਮੇ ਮੁਤਲਾ ਹੋ ਗਏ ਹੈ, ਖਾਸ ਕਰ ਲੜਕੇ ਲੜਕੀਆਂ ਇਸਮੇ ਜ਼ਿਆਦਾ ਮੁਲਵਸ ਪਾਏ ਜਾ ਰਹੇ ਹੈ। ਜੋ ਹਮਾਰੇ ਕਾਂਸਰਨ ਪੁਲਿਸ ਸਟੇਸ਼ਨ ਹੈ ਉਨਕੋ ਮੈਂ ਸਰਾਹਨਾ ਕਰਤਾ ਹੂੰ, ਚਾਹੇ ਵੋ ਪੁਲਵਾਮਾ ਹੋ, ਸ੍ਰੀਨਗਰ ਹੋ, ਬਾਰਾਮੂਲਾ ਹੋ, ਆਲ ਡਿਸਟ੍ਰਿਕਟ ਹੋ, ਵੋ ਡਰੱਗ ਕੇ ਮੁਤਲਕ ਬਹੁਤ ਕਾਰਵਾਈ ਕਰ ਰਹੇ ਹੈ ਔਰ ਜ਼ਿਆਦਾਤਰ ਪੇਰੈਂਟੋ ਕੋ ਇਸਮੇ ਜ਼ਿਆਦਾਤਰ ਇਨਵਾਲਵ ਹੈ ਕਿ ਵੋ ਆਪਣੇ ਬੱਚੋਂ ਕੋ ਨਜ਼ਰ ਰੱਖੇ, ਡਰੱਗ ਕੀ ਤਰਫ ਨਾ ਜਾਏ।
0: ਬਲੀਸ ਹੁਣ ਗਾਸੂ ਹਜ਼ਰਤ ਬਲ ਸ੍ਰੀਨਗਰ ਵਿੱਚ ਮਕਸੂਦ ਹੁਸੈਨ ਖਾਨ ਨਾਮੀ ਡਰੱਗ ਸਮਗਲਰ ਦੇ 1,20,00,000 ਰੁਪਏ ਮਾਲੀਏ ਦੇ ਰਿਹਾਇਸ਼ੀ ਮਕਾਨ ਕੋ ਅਟੈਚ ਕੀਤਾ। ਪੁਲਿਸ ਨੇ ਅਵੰਤੀਪੁਰਾ ਵਿੱਚ ਮਨਸ਼ਿਆਤ ਮੁਖਾਲਫ ਮੁਸ਼ਤਾਰੀ ਬੇਦਾਰੀ ਪ੍ਰੋਗਰਾਮਾਂ ਦਾ ਇਨਕਾਦ ਕੀਤਾ। ਪੁਲਿਸ ਨੇ ਹਿੰਦਵਾੜਾ ਵਿੱਚ ਸ਼ੌਕਤ ਅਹਿਮਦ ਖਟਾਨਾ ਨਾਂ ਦੇ ਡਰੱਗ ਸਮਗਲਰ ਦੀ 5 ਕਨਾਲ ਜ਼ਮੀਨ ਥੀ ਕਬਜ਼ਾ ਛੁੜਾਇਆ। ਪੁਲਿਸ ਨੇ ਹਿੰਦਵਾੜਾ ਵਿੱਚ ਗੈਰ ਕਾਨੂੰਨੀ ਤੌਰ ਕਾਸ਼ ਕੀਤੇ ਜੁੜ ਰਹੀ ਖਿਸ਼ਕਾਸ਼ ਕੋ ਤਬਾਹ ਕਰ ਛੁੜਿਆ। ਪੁਲਿਸ ਨੇ ਬਾਰਾਮੂਲਾ ਦੀ ਮੁਸ਼ਤਾਰੀਆਂ ਵਿੱਚ ਖੁਦ ਉਗੀ ਦੀ ਭੰਗ ਕੋ ਤਬਾਹ ਕੀਤਾ। ਚੱਕ ਜਮਾਲ ਮੀਰ ਪਲਾਲਨ ਵੀ ਪੁਲਿਸ ਨੂੰ ਗੈਰ ਕਾਨੂੰਨੀ ਤੌਰ ਕਾਸ਼ ਕੀਤੀ ਜੁੜ ਰਹੀ ਖਿਸ਼ਕਾਸ਼ ਕੋ ਤਬਾਹ ਕਰ ਛੋੜਿਆ। ਉਧਰ ਪੁਲਿਸ ਹੁਣ ਬਿਜਬਹਾੜਾ ਇਲਾਕੇ ਵਿੱਚ ਵੀ ਇਸੇ ਤਰ੍ਹਾਂ ਦੀ ਇੱਕ ਹੋਰ ਕਾਰਵਾਈ ਦੇ ਦੌਰਾਨ ਇੱਕ ਜ਼ਮੀਨ ਦਾ ਕਾਸ਼ ਕੀਤੀ ਜੁੜ ਰਹੀ ਖਿਸ਼ਕਾਸ਼ ਕੋ ਤਬਾਹ ਕੀਤਾ। ਕੁਲਗਾਮ ਵਿੱਚ ਪੁਲਿਸ ਹੁਣ ਨਸ਼ਾ ਮੁਕਤ ਅਭਿਆਨ ਦੇ ਤਹਿਤ ਸਰਕਾਰੀ ਜ਼ਮੀਨ ਦਾ ਬਣਾਏ ਗਏ ਜ਼ਹੂਰ ਅਹਿਮਦ ਸ਼ੇਖ ਨਾਂ ਦੇ ਡਰੱਗ ਸਮਗਲਰ ਦੀਆਂ 2 ਦੁਕਾਨਾਂ ਕੋਲ ਚਾੜ ਛੋੜਿਆ। ਜੰਮੂ ਕਸ਼ਮੀਰ ਵਕਫ ਬੋਰਡ ਦੀ ਚੇਅਰਪਰਸਨ ਡਾਕਟਰ ਸਈਦ ਰਖਸ਼ਾ ਅੰਦਰਾਬੀ ਸੁਣ ਮਨਸ਼ਿਆਤ ਕੋ ਮਾਸ਼ਰੇ ਵਾਸਤੇ ਬੜੀ ਬਿਦਤ ਕਰਾਰ ਦਿੰਦੇ ਆਖਿਆ ਜੇ ਇਸ ਬਿਦਤ ਕੋ ਜੜ ਥੀ ਮੁਕਾਏ ਵਾਸਤੇ ਸਮਾਜ ਦੇ ਸਾਰੇ ਤਬਕਿਆਂ ਕੋ ਆਪਣਾ ਕਿਰਦਾਰ ਅਦਾ ਕਰਨ ਦੀ ਲੋੜ ਹੈ। ਸੋਪਰ ਵੀ ਜੰਮੂ ਕਸ਼ਮੀਰ ਡਿਵੈਲਪਮੈਂਟ ਫਾਊਂਡੇਸ਼ਨ ਦੀ ਤਰਫੋਂ ਮੁਨਕਦ ਕੀਤੀ ਗਈ ਰੁਕਸੁਕ ਆਲੂ ਤਕਰੀਬ ਨਾਲ ਖਿਤਾਬ ਕਰਦਿਆਂ ਉਹਨਾਂ ਸੁਣਾ ਕੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਦੀ ਚੰਗੀ ਜ਼ਹਿਨੀ ਅਤੇ ਜਿਸਮਾਨੀ ਨਸ਼ਾ ਨੁਮਾ ਕੋ ਯਕੀਨੀ ਬਣਾਉਣਾ ਵੇਲੇ ਦੀ ਅਹਿਮ ਲੋੜ ਹੈ। ਡਾਕਟਰ ਅੰਦਰਾਬੀ ਸੁਣ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਨਾਲ ਗੱਲ ਕਰਦਿਆਂ ਆਖਿਆ।
3: ਸੋਪੋਰ ਮੈਂ ਜੋ ਇੱਕ ਮਸ਼ਹੂਰ ਟਾਊਨ ਹੈ ਜਿਸਕੋ ਐਪਲ ਟਾਊਨ ਸੇ ਤਸ਼ਬੀਹ ਦੀ ਜਾਤੀ ਹੈ, ਯਹਾਂ ਪੇ ਯੇ ਕਾਨਫਰੰਸ ਮੁਨਕਦ ਹੋਈ, ਉਸਮੇ ਯਹੀ ਬਾਤ ਸਾਹਮਨੇ ਆ ਰਹੀ ਹੈ ਕਿ ਹਮੇਂ ਹਰ ਇੱਕ ਨਸ਼ੇ ਸੇ ਤੋ ਇਸ ਜੰਮੂ ਕਸ਼ਮੀਰ ਕੀ ਪਾਕ ਜ਼ਮੀਨ ਕੋ ਕਰਨਾ, ਬੁਰਾਈ ਸੇ ਦੂਰ ਰਹਿਣਾ ਹੈ, ਤਭੀ ਯੇ ਰਿਸ਼ਵਰ ਯੇ ਪਿਰਵਰ ਯੇ ਜ਼ਮੀਨ ਜੋ ਪਾਕ ਜ਼ਮੀਨ ਹੈ ਤਭੀ ਯੇ ਫਿਰ ਸੇ ਮੁਅਤਬਰ ਪਾਕ ਜ਼ਮੀਨ ਹੋ ਜਾਏਗੀ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਸ੍ਰੀਨਗਰ 'ਤੇ ਸੁਣ ਰਹੇ ਹੋ। ਖਬਰਾਂ ਤੁਸੀਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਨਿਊਜ਼ ਆਨ AIR ਔਰ DTH 'ਤੇ ਵੀ ਸੁਣ ਸਕਦੇ ਹੋ। ਵਜ਼ੀਰ ਆਜ਼ਮ ਨਰਿੰਦਰ ਮੋਦੀ ਸੋ ਮਗਰਬੀ ਏਸ਼ੀਆ ਵਿੱਚ ਬੁਹਰਾਨ ਦੀ ਵਜ੍ਹਾ ਨਾਲ ਇੰਡੀਅਨ ਦੀ ਬੱਚਤ ਅਤੇ ਮੁਲਕ ਦੀ ਬਾਹਰ ਦੀਆਂ ਚੀਜ਼ਾਂ ਦੇ ਇਸਤੇਮਾਲ ਕੋ ਘੱਟ ਕਰਨ ਦਾ ਜ਼ੋਰ ਦਿੱਤਾ। ਗੁਜਰਾਤ ਦੇ ਵਡੋਦਰਾ ਵਿੱਚ ਇੱਕ ਤਕਰੀਬ ਨਾਲ ਖਿਤਾਬ ਕਰਦਿਆਂ ਵਜ਼ੀਰ ਆਜ਼ਮ ਸੁਣ ਆਖੇ ਜੇ ਇਸ ਚੈਲੇਂਜ ਥੀ ਨਿਪਟਣ ਵਾਸਤੇ ਮਿਲ ਕੇ ਕੋਸ਼ਿਸ਼ਾਂ ਕਰਨ ਦੇ ਨਾਲ ਨਾਲ ਸਾਰਿਆਂ ਕੋ ਇਕੱਠਿਆਂ ਹੋ ਕੇ ਆਪਣੀ ਜ਼ਿੰਮੇਦਾਰੀਆਂ ਪੂਰੀ ਕਰਨ ਦੀ ਲੋੜ ਹੈ।
4: पेट्रोल डीजल का उपयोग कम करें, मेट्रो का उपयोग करें, इलेक्ट्रिक बस और पब्लिक ट्रांसपोर्ट का अधिक इस्तेमाल करें, कार पुलिंग को बढ़ावा दें। ये जरूरी है कि सरकारी और प्राइवेट दोनों ही दफ्तरों में वर्चुअल मीटिंग और वर्क फ्रॉम होम को प्राथमिकता दी जाए। मैं कुछ स्कूलों से भी आग्रह करूंगा कि कुछ समय के लिए ऑनलाइन क्लासेज की व्यवस्था पर काम करें। मैं आप सबसे आग्रह करूंगा कि जब तक हालात सामान्य न हो हम सोने की खरीद को टालें।
0: پٹرولیم تے قدرتی گیس دے وزیر ہردیپ سنگھ پوری سن آخے جے بھارت سن کاراں بھی استعمال ہونے والے ایل پی جی پروڈکشن بھی وعدہ کر کا اس کو 36,000 ٹن یومیت بڑھا کا 54,000 ٹن کر دیتا ہے۔ وزیر مصروف اج نو دلی بچ سالانہ بزنس سمٹ 2026

0: ਇਸ ਦੇ ਨਾਲ ਹੀ ਪਹਾੜੀ ਖਬਰਨਾਮਾ ਮੁੱਕ ਗਿਆ। ਅਸਤ ਅਗਲਾ ਖਬਰਾਂ ਦਾ ਬੁਲੇਟਿਨ 5:50 ਦਾ ਗੋਜੀ ਜ਼ਬਾਨ ਵੀ ਨਸ਼ ਹੋ ਸੀ। ਦਿਓ ਇਜਾਜ਼ਤ, ਖੁਦਾ ਹਾਫਿਜ਼।
1: यह आकाशवाणी का श्रीनगर स्टेशन है। मीडियम के अलावा FM 103.5 MHz पर समय पेश खुदमत है। प्रोग्राम पेश खुदमत है आज का पंजाबी प्रोग्राम।

0: ਸਾਥੀਓ, ਇਹ ਸੀ ਪ੍ਰੋਗਰਾਮ ਦੀ ਪਹਿਲੀ ਸੌਗਾਤ। ਜਿਸ ਤਰ੍ਹਾਂ ਕਿ ਸ਼ੁਰੂਆਤ ਦੇ ਵਿੱਚ ਦੱਸਿਆ ਹੈ ਕਿ ਅੱਜ ਅਸੀਂ ਵਿਸ਼ੇਸ਼ ਉਸ ਹਫ਼ਤੇ ਦੇ ਬਾਰੇ ਗੱਲਬਾਤ ਕਰਾਂਗੇ ਜਿਹੜਾ ਕਿ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਹੈ, ਅਤੇ ਸਾਥੀਓ ਉਹ ਹੈ UN ਗਲੋਬਲ ਰੋਡ ਸੇਫਟੀ ਵੀਕ। ਇਹ ਹਫ਼ਤਾ ਜਿਹੜਾ ਹੈ ਇਹ ਇਸ ਮਈ ਦੇ ਮਹੀਨੇ 8 ਤਰੀਕ ਨੂੰ ਹੀ ਸ਼ੁਰੂ ਹੋਇਆ ਹੈ ਅਤੇ 14 ਤਰੀਕ ਤੱਕ ਜਿਹੜਾ ਇਹ ਹਫ਼ਤਾ ਚੱਲਦਾ ਰਹੇਗਾ ਅਤੇ ਵੱਖ ਵੱਖ ਜਿਹੜੇ ਇਸ ਦੇ ਵਿੱਚ ਪ੍ਰੋਗਰਾਮ ਹੋਣਗੇ। ਅਤੇ ਸਾਥੀਓ, ਹਮੇਸ਼ਾ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਖਾਸ ਇਵੈਂਟ ਨੇ ਜਿਹੜੇ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਇੰਪੋਰਟੈਂਟ ਹਨ ਅਤੇ ਉਹਨਾਂ ਦੀ ਆਪਣੇ ਆਪ ਦੇ ਵਿੱਚ ਹੀ ਜਿਹੜੀ ਹੈ ਅਲੱਗ ਵਿਸ਼ੇਸ਼ਤਾ ਹੈ, ਅਤੇ ਅਸੀਂ ਇਸ ਦੇ ਬਾਰੇ ਗੱਲਬਾਤ ਕਰਾਂਗੇ। ਅਤੇ ਸਾਡੇ ਸਟੂਡੀਓ ਦੇ ਵਿੱਚ ਮੁੱਖ ਮਹਿਮਾਨ ਵੀ ਆ ਚੁੱਕੇ ਹਨ, ਆਓ ਉਹਨਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ। ਉਹ ਹਨ ਜੀ ਰਣਬੀਰ ਕੌਰ ਜੀ। ਰਣਬੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਮਨਮੀਤ ਜੀ। ਮੇਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਆਦਾਬ ਅਤੇ ਸਤਿ ਸ਼੍ਰੀ ਅਕਾਲ। ਬਹੁਤ ਅੱਛੇ ਮੁੱਦੇ 'ਤੇ ਔਰ ਬਹੁਤ ਹੀ ਇੰਪੋਰਟੈਂਟ ਮੁੱਦੇ 'ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਜੋ ਵਾਕਿਆ ਹੀ ਇੱਕ ਬਹੁਤ ਵੱਡਾ ਕੰਸਰਨ ਹੈ ਆਲ ਓਵਰ ਵਰਲਡ। ਇੱਕ ਕੰਟਰੀ ਦੇ ਕਰਕੇ ਨਹੀਂ ਕਵਾਂਗੇ, ਬਟ ਪੂਰੇ ਵਿਸ਼ਵ ਵਾਸਤੇ ਇੱਕ ਬਹੁਤ ਵੱਡਾ ਚੈਲੇਂਜ ਹੈ
0: ਜੀ।
1: ਉਹ ਹੈ ਮਨਮੀਤ ਜੀ, ਸਾਡੇ ਜਿਹੜੇ ਰੋਡ ਸੇਫ

0: ਸੇਫਟੀ ਸਾਡੇ ਜਿਹੜੇ ਰੂਲਸ ਹਨ
1: ਜੀ
0: ਉਹਨਾਂ ਬਾਰੇ ਲੋਕਾਂ ਨੂੰ ਸੁਚੇਤ ਕਰਨਾ,
1: ਬਿਲਕੁਲ
0: ਉਹਨਾਂ ਬਾਰੇ ਲੋਕਾਂ ਨੂੰ ਬਹੁਤ ਅਵੇਅਰਨੈਸ ਦੇਣੀ
1: ਜੀ,
0: ਖਾਸ ਕਰ ਆਪਣੇ ਯੂਥ ਨੂੰ, ਕਿਉਂਕਿ ਇਹ ਜਿਹੜਾ ਮਨੋਰਥ ਹੈ ਇਹਨਾਂ ਦਿਨਾਂ ਨੂੰ ਮਨਾਉਣ ਦਾ ਉਹ ਇਹੀ ਹੋ ਰਹਿੰਦਾ ਵੈ, ਔਰ ਸਾਡੇ ਰੇਡੀਓ ਹਮੇਸ਼ਾ ਇਹ ਉਪਰਾਲਾ ਰਹਿੰਦਾ ਵੈ, ਇਹ ਹਰ ਉਸ ਦਿਨ ਦੀ ਜੋ ਕਿ ਕੁਛ ਖਾਸ ਅਹਿਮੀਅਤ ਰੱਖਦੇ ਹਨ ਸਾਡੇ ਜ਼ਿੰਦਗੀ ਵਿੱਚ, ਸਾਡੇ ਡੇ ਟੂ ਡੇ ਲਾਈਫ ਵਿੱਚ, ਇਹ ਉਹਨਾਂ ਦੇ ਬਾਰੇ ਵਿੱਚ ਬਹੁਤ ਹੀ ਸੁਚੱਜੇ ਤਰੀਕੇ ਨਾਲ ਲੋਕਾਂ ਨੂੰ, ਆਪਣੇ ਸੁਣਨ ਵਾਲਿਆਂ ਨੂੰ ਅਵਗਤ ਕਰਾਉਂਦੇ ਹਨ, ਅਤੇ ਅੱਜ ਅਸੀਂ ਇਸ ਮੁੱਦੇ 'ਤੇ ਗੱਲਬਾਤ ਕਰਨ ਆਏ ਹਾਂ
1: ਜੀ। ਅਤੇ ਰਣਬੀਰ ਜੀ, ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਮੈਂ ਅੱਜ ਵੀ ਬਾਹਰ ਨਿਕਲੀ, ਜਦੋਂ ਅੱਜ ਮੈਂ ਸਟੂਡੀਓ ਵੱਲ ਆ ਰਹੀ ਸੀ ਅਤੇ ਰਸਤੇ ਵੀ ਬੜਾ ਟ੍ਰੈਫਿਕ ਜੈਮ ਮਿਲਿਆ, ਹੈ ਨਾ, ਅਤੇ ਅੱਜ ਦੀ ਇਸ ਭਾਗ ਤੋੜ ਦੀ ਜ਼ਿੰਦਗੀ ਦੇ ਵਿੱਚ ਜਦੋਂ ਕਿ ਘਰ ਤੋਂ ਸਾਨੂੰ ਨਿਕਲਣਾ ਹੋਣਾ ਹੁੰਦਾ ਕਿ ਜਿਵੇਂ ਕਹਿ ਲਈਏ 9 ਵਜੇ ਕਿਤੇ ਪਹੁੰਚਣਾ ਵੇ, ਅਤੇ ਸਾਨੂੰ 2 ਘੰਟੇ ਪਹਿਲਾਂ ਨਿਕਲਣਾ,
0: ਬਿਲਕੁਲ,
1: ਹੈ ਨਾ, ਕਿ ਉਹ ਪਹਿਲਾਂ ਸੋਚ ਕੇ ਕਿ ਸਾਨੂੰ ਜਿਹੜਾ ਰਸਤੇ ਵਿੱਚ ਬਹੁਤ ਟ੍ਰੈਫਿਕ ਜੈਮ ਵੀ ਮਿਲਣ ਵਾਲਾ, ਅਤੇ ਸਾਨੂੰ ਇਹ ਵੀ ਪਤਾ ਹੈ ਕਿ ਅਸੀਂ ਆਪ ਕਹਿ ਲਈਏ, ਦੂਜਿਆਂ ਦੀ ਗੱਲ ਛੱਡੀਏ, ਕਿ ਅਸੀਂ ਆਪ ਕਿੰਨੇ ਸੁਚੇਤ ਆ ਕਿ ਸਾਨੂੰ ਰੋਡ 'ਤੇ, ਸੜਕ 'ਤੇ ਜਿਹੜੇ ਸੇਫਟੀ ਰੂਲਸ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਫੋਲੋ ਕਰਨਾ ਹੈ। ਅਤੇ ਇਸ ਲਈ ਅੱਜ ਅਸੀਂ ਇਹ ਗੱਲਬਾਤ ਕਰਾਂਗੇ ਤੁਹਾਡੇ ਨਾਲ, ਅਤੇ ਸਭ ਤੋਂ ਪਹਿਲੇ ਅਸੀਂ ਵਿਚਾਰ ਕਰਾਂਗੇ, ਜਾਣਾਂਗੇ, ਅਤੇ ਸਾਡੇ ਜਿਹੜੇ ਸੁਣਨ ਵਾਲੇ ਹਨ ਉਹਨਾਂ ਨੂੰ ਵੀ ਜਿਹੜੀ ਇਹ ਜਾਣਕਾਰੀ ਮਿਲੇਗੀ, ਕਿਉਂਕਿ ਗੱਲਬਾਤ ਦੇ ਰਾਹੀਂ ਜਿਹੜਾ ਅਸੀਂ ਕਿਸੇ ਨਾ ਕਿਸੇ ਗੱਲ ਦਾ ਜਿਹੜਾ ਖਾਸ ਵਿਸ਼ੇਸ਼ਤਾ ਰੱਖਦਾ ਸਮਾਜ ਦੇ ਵਿੱਚ ਉਹ ਅਸੀਂ ਉਜਾਗਰ ਕਰ ਸਕਦੇ ਹਾਂ
0: ਜੀ।
1: ਅਤੇ ਸਭ ਤੋਂ ਪਹਿਲਾਂ ਅੱਜ ਅਸੀਂ ਇਹ ਤੁਹਾਡੇ ਤੋਂ ਜਾਣਾਂਗੇ ਕਿ ਇਹ ਜਿਹੜਾ UN ਗਲੋਬਲ ਰੋਡ ਸੇਫਟੀ ਵੀਕ ਹੈ, ਇਸ ਦੀ ਸ਼ੁਰੂਆਤ ਕਿੱਥੋਂ ਹੋਈ ਹੈ, ਕਿਸ ਤਰੀਕੇ ਦੇ ਨਾਲ ਜਿਹੜਾ ਹੈ, ਇਸ 'ਤੇ ਥੋੜ੍ਹਾ ਜਿਹਾ ਇਤਿਹਾਸ ਜਿਹੜਾ ਅਸੀਂ ਜਾਣਨਾ ਚਾਹਾਂਗੇ
0: ਜੀ। ਮਨਮੀਤ ਜੀ, UN ਗਲੋਬਲ ਰੋਡ ਸੇਫਟੀ ਵੀਕ ਜਿਹੜਾ ਹੈ ਇਹ ਹਰ ਵਰੇ ਮਈ ਦੇ ਮਹੀਨੇ 'ਚ ਹੀ ਮਨਾਇਆ ਜਾਂਦਾ ਹੈ, ਅਤੇ ਜਿਸਲੇ ਮਈ ਦਾ ਮਹੀਨਾ ਆ ਜਾਂਦਾ ਅਤੇ ਉਹਦੇ ਕੋਲ ਕਾਲ ਹੀ ਜੋ ਸਾਡਾ UN ਹੈ ਉਹ ਇਸ ਦੀ ਡੇਟਸ ਡਿਕਲੇਅਰ ਕਰਦਾ ਹੈ,
1: ਬਿਲਕੁਲ।
0: ਅਤੇ ਇਸ ਵਰੇ ਵੀ ਅਸੀਂ ਇਹ ਜਿਹੜੇ ਹਫ਼ਤਾ ਹੈ ਇਹ 8 ਤੋਂ ਲੈ ਕੇ 14 ਤਰੀਕ ਤੱਕ ਮਨਾ ਰਹੇ ਹਾਂ
1: ਜੀ।
0: ਅਤੇ ਇਸ ਪ੍ਰੋਗਰਾਮ ਦੇ ਤਹਿਤ ਇਸ ਦਾ ਜਿਹੜੀ ਸ਼ੁਰੂਆਤ ਹੈ ਇਹ ਸਨ 2007 ਵਿੱਚ ਹੋਈ ਸੀ,
1: ਅੱਛਾ,
0: ਲੇਕਿਨ ਫਿਰ 2013 ਤੱਕ
1: ਜੀ
0: ਇਸ ਬਾਰੇ ਕੋਈ ਜ਼ਿਆਦਾ ਗੌਰ ਨਹੀਂ ਹੋਇਆ
1: ਜੀ।
0: ਫਿਰ ਉਸ ਤੋਂ ਬਾਅਦ 2019 ਤੱਕ ਇਹ ਵਾਲਾ ਜਿਹੜਾ ਸੀ ਇਹ ਹਰ 2 ਸਾਲਾਂ ਵਿੱਚ ਅਸੀਂ ਮਨਾ ਰਹੇ ਸਨ, ਜਿਸ ਤਰ੍ਹਾਂ ਕਿ ਹੁਣ ਅਸੀਂ ਰਿਵਾਇਤਨ ਇਸ ਨੂੰ ਹਰ ਸਾਲ ਮਨਾਉਂਦੇ, ਲੇਕਿਨ ਉਸਲੇ ਫਿਰ 2-2 ਸਾਲ ਦੀ ਗੈਪ ਤੇ ਮਨਾਇਆ ਜਾਂਦਾ ਸੀ
1: ਜੀ।
0: ਅਤੇ ਇਸ ਪ੍ਰੋਗਰਾਮ ਨੂੰ ਉਲੀਕਣ ਵੇਲੇ UN ਦਾ ਜਿਹੜਾ ਮੁੱਖ ਜਿਹੜਾ ਉਹਨਾਂ ਦਾ ਓਬਜੈਕਟਿਵ ਸੀ ਇਸ ਨੂੰ ਇਹ ਲੈ ਕੇ ਸੀ ਕਿ ਕਿਵੇਂ ਲੋਕਾਂ ਨੂੰ ਸੁਚੇਤ ਕੀਤਾ ਜਾਏ, ਕਿਉਂਕਿ ਹਰ ਵਰੇ 1.3 ਮਿਲੀਅਨ ਲੋਕ
1: ਜੀ
0: ਇਹਨਾਂ ਜਿਹੜੇ ਸੜਕ ਹਾਦਸਿਆਂ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ।
1: ਰਣਬੀਰ ਜੀ, ਬਹੁਤ ਵੱਡਾ ਆਂਕੜਾ ਹੈ ਅਗਰ ਅਸੀਂ ਸੋਚੀਏ ਇਸ ਦੇ ਬਾਰੇ ਨਾ।
0: ਅਸੀਂ ਕਈ ਵਾਰੀ ਗੱਲ ਕਰਦੇ ਸਾਂ ਨਾ, ਜਿਵੇਂ ਕਿ ਅਸੀਂ ਪਿੱਛੇ ਗੱਲ ਕੀਤੀ ਸੀ ਕੋਵਿਡ ਤੋਂ ਰਿਲੇਟਡ ਕਿੰਨੀ ਮੌਤ, ਲੇਕਿਨ ਮੈਂ ਤੁਹਾਨੂੰ ਦਿਖਾਵਾਂ ਕਿ ਮਨਮੀਤ ਜੀ ਸ਼ਾਇਦ ਇਤਨੀ ਕਿਸੇ ਵੀ ਬਿਮਾਰੀ ਨਾਲ ਜਾਂ ਕਿਸੇ ਵੀ ਐਪੀਡੈਮਿਕ ਨਾਲ ਇਤਨੀ ਮੌਤਾਂ ਨਹੀਂ ਹੁੰਦੀਆਂ ਜਿੰਨੀ ਕਿ ਤੁਹਾਡੀ ਰੋਡ ਐਕਸੀਡੈਂਟਸ ਵਿੱਚ ਹੁੰਦੀਆਂ।
1: ਬਿਲਕੁਲ ਬਿਲਕੁਲ।
0: ਤੇ ਇਹ ਵੀ ਦਿਖਾ ਦਾਂ ਕਿ ਇੱਕ ਤੇ ਹੋ ਗਿਆ ਮੌਤ, ਔਰ ਆਂਕੜਾ ਹੋਰ ਵੀ ਹੈ ਭਿਆਨਕ ਹੈ, ਜਿਹੜੇ ਇੰਜਰਡ 20 ਤੋਂ ਲੈ ਕੇ 50 ਮਿਲੀਅਨ ਲੋਕ ਜਿਹੜੇ ਹਨ ਉਹ ਹਰ ਵਰੇ
1: ਜ਼ਖਮੀ ਹੋ ਜਾਂਦੇ ਹਨ।
0: ਔਰ ਮਨਮੀਤ ਜੀ ਤੁਸੀਂ ਦੇਖੋ, ਜੇ ਕਦੇ ਕੋਈ ਸੜਕ ਹਾਦਸੇ ਵਿੱਚ ਕੋਈ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਇੱਕ ਬੰਦੇ ਦੀ ਡੈਥ ਨਹੀਂ ਹੁੰਦੀ, ਉਹ ਪੂਰੀ ਫੈਮਿਲੀ ਦੀ, ਤੁਹਾਨੂੰ ਪਤਾ ਕਈ ਵਾਰੀ, ਕਿਉਂਕਿ ਅਕਸਰ ਬੇਸ਼ਤਰ ਤੁਸੀਂ ਦੇਖੋਗੇ ਸਾਡੇ ਕਈ ਟਰੱਕ ਡਰਾਈਵਰਸ ਹੁੰਦੇ ਹੈ ਜਾਂ ਸਾਡੇ ਮੈਟਾਡੋਰ, ਜਾਂ ਉਹਨਾਂ ਵਿਚਾਰਿਆਂ ਦੀ ਰੋਜ਼ੀ ਰੋਟੀ ਜਾਂ ਤੇ ਉਹ ਵਿਚਾਰਾ ਬ੍ਰੈਡਰ ਨਹੀਂ ਹੁੰਦਾ ਘਰ ਦਾ,
1: ਬਿਲਕੁਲ,
0: ਤੇ ਉਹ ਗੱਡੀ ਜਿਹੜੀ ਉਹ ਚਲਾ ਰਿਹਾ ਹੁੰਦਾ ਉਸ ਨਾਲ ਆਪਣੇ ਉਹ ਪਰਿਵਾਰ ਦਾ ਪੇਟ ਪਾਲ ਰਿਹਾ ਹੁੰਦਾ
1: ਜੀ ਜੀ,
0: ਤੇ ਇਹ ਹਾਦਸਾ ਜਦੋਂ ਪੇਸ਼ ਆ ਜਾਂਦਾ ਹੈ ਉਹ ਪੂਰੀ ਫੈਮਿਲੀ ਹੀ ਕ੍ਰਿਪਲ ਹੋ ਜਾਂਦੀ ਹੈ, ਉਹ ਪੂਰੀ ਫੈਮਿਲੀ ਹੀ ਬੜੀ ਸਫਰਿੰਗਸ ਵਿੱਚ ਜਾਂਦੀ ਹੈ।
1: ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਜਦ ਤੱਕ ਮੈਨੂੰ ਲੱਗਦਾ ਹੈ ਉਹਨਾਂ ਦੀ ਲਾਈਫ ਹੁੰਦੀ ਹੈ ਤੇ ਉਹ ਇਸੇ ਨਾਲ ਹੀ ਜੂਝਦੇ ਰਹਿੰਦੇ ਨੇ
0: ਜੀ। ਤੇ ਮਨਵੀਰ ਜੀ, ਫਿਰ ਇਸੇ ਕਰਕੇ ਕੁਝ ਐਸੇ ਰੂਲਸ ਐਂਡ ਰੈਗੂਲੇਸ਼ਨਸ ਉਲੀਕੇ ਜਾਂਦੇ ਹਨ, ਔਰ ਇਸ ਵਿੱਚ ਵੀ ਆਂਕੜਾ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਜੋ ਜ਼ਿਆਦਾ ਆਂਕੜਾ ਵੈ ਸਾਡਾ ਯੂਥ,
1: ਬਿਲਕੁਲ ਨੌਜਵਾਨ ਜਿਹੜੇ ਸਾਡੇ ਨੇ,
0: ਉਹ ਜਿਹੜੀ ਪੀੜ੍ਹੀ ਹੈ ਉਹ ਜ਼ਿਆਦਾ ਹਾਦਸਿਆਂ ਦਾ ਸ਼ਿਕਾਰ ਹੁੰਦੀ ਹੈ
1: ਜੀ, ਬਿਲਕੁਲ।
0: ਅਤੇ ਇਹ ਇਹਨਾਂ ਦੇ ਜਿਹੜੇ ਇਹ ਆਂਕੜੇ ਹਨ ਇਹ ਜਿਹੜੇ ਦੂਸਰੇ ਮਤਲਬ ਅਸੀਂ ਕਹਾਂਗੇ ਨਾ ਐਡਲਟਸ ਉਹਨਾਂ ਤੋਂ ਕਹੀਆਂ ਜ਼ਿਆਦਾ ਹਨ।
1: ਰਣਬੀਰ ਜੀ, ਇੱਥੇ ਤੁਹਾਨੂੰ ਮੈਂ ਰੋਕਣਾ ਚਾਹੂੰਗੀ, ਪਤਾ ਕਿ ਉਹ ਮੈਨੂੰ ਐਸਾ ਲੱਗ ਰਿਹਾ ਜਿਹੜੀ ਚੀਜ਼ ਮੈਂ ਓਬਜ਼ਰਵ ਕੀਤੀ ਹੈ
0: ਜੀ,
1: ਕਿ ਇਹਨਾਂ ਕੁਛ 3-4 ਸਾਲਾਂ ਦੇ ਵਿੱਚ ਇਹ ਕਸ਼ਮੀਰ ਦੇ ਵਿੱਚ ਐਸੇ ਕੇਸਿਸ ਯਾਨੀ ਇਹ ਹਾਦਸੇ ਬਹੁਤ ਹੋ ਰਹੇ ਨੇ ਸਾਡੇ ਨੌਜਵਾਨਾਂ ਦੇ, ਲੜਕਿਆਂ ਦੇ ਖਾਸ ਤੌਰ 'ਤੇ, ਅਤੇ ਉਹ ਵੀ ਜਿਹੜੇ ਸਕੂਲ ਗੋਇੰਗ ਸਟੂਡੈਂਟਸ ਨੇ ਜਿਹੜੇ ਸਾਡੇ 11th 12th ਪੜ੍ਹਦੇ ਬੱਚੇ ਨੇ,
0: ਬਿਲਕੁਲ,
1: ਕਿ ਉਹ ਜ਼ਿਆਦਾ ਤੋਂ ਜ਼ਿਆਦਾ, ਮਤਲਬ ਮੈਨੂੰ ਲੱਗਦਾ ਐਸਾ ਕੋਈ ਦਿਨ ਨਹੀਂ ਹੁੰਦਾ ਜਦੋਂ ਅਸੀਂ ਨਿਊਜ਼ ਦੇ ਵਿੱਚ ਜਾਂ ਫੋਨ 'ਤੇ ਇੱਕਦਮ ਮੈਸੇਜ ਨਹੀਂ ਆ ਜਾਂਦਾ ਕਿ ਅੱਜ ਫਲਾਣੀ ਜਗ੍ਹਾ ਇੱਥੇ ਇਹ ਐਕਸੀਡੈਂਟ ਹੋ ਗਿਆ, ਇਹ ਯੂਥ ਜਿਹੜੀ ਹੈ ਜਾਂ ਵਾਹਿਗੁਰੂ ਜੀ ਨਾ ਕਰਨ ਉਹ ਜ਼ਖਮੀ ਹੋ ਗਏ ਜਾਂ ਕਿਸੇ ਦੀ ਜਾਨ ਵੀ ਚਲੀ, ਅਤੇ ਉਸਦਾ ਕਾਰਨ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਇਹਨਾਂ ਕੁਛ ਸਾਲਾਂ ਦੇ ਵਿੱਚ ਐਸਾ ਕਿਉਂ ਹੋ ਰਿਹਾ ਵੇ?
0: ਮਨਮੀਤ ਜੀ, ਅਸੀਂ ਅਗਰ ਝਾਤ ਮਾਰੀਏ ਤੇ ਜੋ ਅੱਜ ਕੱਲ ਦੇ ਬੱਚੇ ਹੈ ਨਾ, ਉਹਨਾਂ ਦੇ ਵਿੱਚ ਇੱਕ ਪਹਿਲੇ ਤੇ ਐਗਰੈਸ਼ਨ
1: ਬਹੁਤ ਜ਼ਿਆਦਾ ਹੈ,
0: ਠੀਕ ਹੈ,
1: ਬਿਲਕੁਲ ਬਿਲਕੁਲ।
0: ਫਿਰ ਜਿਸਲੇ ਉਹ ਡਰਾਈਵਿੰਗ ਕਰਦੇ ਨੇ, ਕਿਉਂਕਿ ਅੱਜ ਕੱਲ ਉਹਨਾਂ ਦਾ ਜਿਹੜਾ ਮਾਇੰਡ ਸੈਟ ਹੈ ਨਾ ਉਹ ਗੇਮਿੰਗ ਵੱਲ ਬਹੁਤ ਜ਼ਿਆਦਾ ਹੈ, ਤੁਸੀਂ ਅਕਸਰ ਬੇਸ਼ਤਰ ਬੱਚਿਆਂ ਨੂੰ ਫੋਨ

0: ਪਰ ਐਸੀ ਗੇਮਸ
1: ਬਹੁਤ ਬਹੁਤ ਜ਼ਿਆਦਾ
0: ਉਸਨਾਂ ਨਾਲ ਉਹਨਾਂ ਦਾ ਇੱਕ ਤਾਂ ਮਾਇੰਡ ਸੈਟ ਵੈਸਾ ਹੋ ਜਾਂਦਾ ਕਿ ਉਹ ਉਹਨਾਂ ਦੇ ਵਿੱਚ ਉਹ ਜਿਸਨੂੰ ਕਹਿੰਦੇ ਨੇ ਰੈਸ਼ ਡਰਾਈਵਿੰਗ ਜਾਂ ਕੋਈ ਵੀ ਚੀਜ਼ ਬਹੁਤ ਤੇਜ਼ ਚਲਾਉਣ ਦੀ ਇੱਕ ਮਾਇੰਡ ਸੈਟ ਬਣ ਜਾਂਦਾ
1: ਬਿਲਕੁਲ
0: ਫਿਰ ਉਹ ਚੀਜ਼ ਜਿਸਲੇ ਉਹ ਲੋਕ ਰੋਡਸ 'ਤੇ ਇੰਪਲਾਈ ਕਰਦੇ ਨੇ ਉਹਨਾਂ ਅੰਦਰ ਇੱਕ ਐਡਵੈਂਚਰ ਦਾ ਉਹ ਬੜਾ ਰਹਿੰਦਾ ਕਿ ਅਸੀਂ ਐਡਵੈਂਚਰ ਕਰ ਲਈਏ ਬਾਈਕ ਤੇਜ਼ ਚਲਾ ਲਈਏ ਗੱਡੀ ਤੇਜ਼ ਚਲਾ ਲਈਏ ਸਾਨੂੰ ਕੰਟਰੋਲ 'ਤੇ ਹਰ ਚੀਜ਼ ਦਾ ਲੇਕਿਨ ਹਾਦਸਾ ਪੁੱਛ ਕੇ ਤਾਂ ਆਉਂਦਾ ਨਹੀਂ ਮਨਮੀਤ ਜੀ ਅਤੇ ਉਹਨਾਂ ਦੀ ਉਸ ਤੇਜ਼ੀ ਦੇ ਨਾਲ ਨਾ ਉਹ ਆਪਣਾ ਕਈ ਵਾਰੀ ਨੁਕਸਾਨ ਕਰਦੇ ਬਲਕਿ ਜਿਸ ਨਾਲ ਉਹ ਹਿੱਟ ਕਰਦੇ ਜਾਂ ਜਿਹੜਾ ਵੀ ਰਸਤੇ ਤੇ ਚੱਲਦਾ ਬੰਦਾ ਹੁੰਦਾ ਹੈ ਉਸ ਦੇ ਉੱਪਰ ਜਾਂ ਕੋਈ ਬੰਦਾ ਇਸ ਤਰ੍ਹਾਂ ਬੇਚਾਰਾ ਬੈਠਿਆ ਵੀ ਹੋਏ ਰੋਡ ਸਾਈਡ ਤੇ ਕਈ ਕਿੱਸੇ ਤੁਸੀਂ ਐਸੇ ਸੁਣੇ ਹੋਰ ਦੂਸਰੀ ਇੱਕ ਚੀਜ਼ ਦਿਖੀ ਗਈ

0: ਲੇਕਿਨ ਹਾਦਸਾ ਪੁੱਛ ਕੇ ਤੇ ਆਂਦਾ ਨਹੀਂ ਮਨਮੀਤ ਜੀ, ਤੇ ਉਹਨਾਂ ਦੀ ਉਸ ਤੇਜ਼ੀ ਦੇ ਨਾਲ ਨਾ ਉਹ ਆਪਣਾ ਕਈ ਵਾਰੀ ਨੁਕਸਾਨ ਕਰਦੇ ਬਲਕਿ ਜਿਸ ਨਾਲ ਉਹ ਹਿੱਟ ਕਰਦੇ ਜਾਂ ਜਿਹੜਾ ਵੀ ਰਸਤੇ ਤੇ ਚੱਲਦਾ ਬੰਦਾ ਹੁੰਦਾ ਹੈ ਉਸ ਦੇ ਉੱਪਰ, ਜਾਂ ਕੋਈ ਬੰਦਾ ਇਸ ਤਰ੍ਹਾਂ ਵਿਚਾਰਾ ਬੈਠਿਆ ਵੀ ਹੋਏ ਰੋਡ ਸਾਈਡ ਤੇ, ਕਈ ਕਿੱਸੇ ਤੁਸੀਂ ਐਸੇ
1: ਸੁਣੇ।
0: ਹੋਰ ਦੂਸਰੀ ਇੱਕ ਚੀਜ਼ ਦਿਖੀ ਗਈ ਹੈ ਕਿ ਅੱਜ ਕੱਲ੍ਹ ਦੇ ਬੱਚਿਆਂ, ਮਤਲਬ ਮੈਂ ਮਾਂ ਪਿਓ ਦਾ ਵੀ ਕਹਾਂਗੀ ਕਿ ਉਹ ਬੜੇ ਆਰਾਮ ਨਾਲ ਆਪਣੇ ਬੱਚਿਆਂ ਨੂੰ
1: ਹਰ ਚੀਜ਼
0: ਪ੍ਰੋਵਾਈਡ ਕਰਦੇ ਨੇ, ਜਦਕਿ ਰੂਲ ਇਸ ਵਾਸਤੇ ਬਿਲਕੁਲ ਕਲੀਅਰ ਹੈ ਕਿ ਤੁਹਾਨੂੰ 18 ਇਅਰਸ ਤੋਂ ਪਹਿਲਾਂ ਤੇ ਲਾਇਸੈਂਸ ਹੀ
1: ਨਹੀਂ ਮਿਲਦਾ
0: ਤੇ 11ਵੀਂ ਜਾਂ 10ਵੀਂ ਜਾਂ 12ਵੀਂ ਦਾ ਬੱਚਾ ਤੇ ਉਤਨਾ ਵੱਡਾ ਹੁੰਦਾ ਹੀ ਨਹੀਂ, ਮਚੋਰ ਹੁੰਦਾ ਹੀ ਨਹੀਂ ਹੈ। ਲੇਕਿਨ ਦੇਖੋ ਟਿਊਸ਼ਨ ਸੈਂਟਰ, ਉਹ ਲੋਕ ਸਕੂਟੀਜ਼ ਤੇ ਜਾ ਰਹੇ,
1: ਛੋਟੇ ਬੱਚੇ
0: ਬਾਈਕਸ ਤੇ ਜਾ ਰਹੇ, ਗੱਡੀਆਂ ਵਿੱਚ
1: ਜਾ ਰਹੇ ਨੇ
0: ਬਹੁਤ ਸਾਰੇ। ਖੈਰ ਮੈਂ ਤੁਹਾਨੂੰ ਇੱਕ ਗੱਲ ਦਿਖਾਂ ਕਿ ਪਿਛਲੇ ਕੁਛ ਸਾਲਾਂ ਤੋਂ, 2-3 ਸਾਲਾਂ ਤੋਂ ਸਾਡੀ ਜਿਹੜੀ ਗਵਰਨਮੈਂਟ ਹੈ ਉਹ ਵੀ ਬਹੁਤ ਹਰਕਤ ਵਿੱਚ ਆਈ ਹੈ, ਤੁਸੀਂ ਥਾਂ ਥਾਂ ਤੇ ਦੇਖੋਗੇ ਬਹੁਤ ਸਟ੍ਰੀਮਲਾਈਨਿੰਗ ਹੋਈ ਹੈ,
1: ਕਿਉਂਕਿ ਐਸੇ ਕੇਸਿਸ ਬਹੁਤ ਹੋਏ ਨੇ ਜਿਨ੍ਹਾਂ ਦੀ, ਮਤਲਬ ਛੋਟੇ ਬੱਚਿਆਂ ਦੇ, ਉਹਨਾਂ ਪੇਰੈਂਟਸ ਬਾਅਦ ਵਿੱਚ ਸਫਰ ਕੀਤਾ, ਮਗਰ ਕਿਤੇ ਨਾ ਕਿਤੇ ਤੁਸੀਂ ਜਿਸ ਤਰ੍ਹਾਂ ਕਿ ਪੇਰੈਂਟਸ ਦੀ ਵੀ ਗਲਤੀ ਹੈ
0: ਜੀ,
1: ਕਿ ਉਹ ਮਤਲਬ ਬੱਚੇ ਨੇ ਕੋਈ ਛੋਟੀ ਚੀਜ਼ ਮੰਗੀ ਹੈ ਅੱਜ ਉਹ ਦੇ ਦਿੱਤੀ ਤੁਸੀਂ ਕੱਲ, ਫਿਰ ਇਸ ਤਰ੍ਹਾਂ ਕਰਕੇ ਤੇ ਬੱਚੇ ਜਦੋਂ ਸਕੂਟੀ ਬਾਈਕ ਗੱਡੀਆਂ ਵੀ ਮੰਗ ਲੈਂਦੇ ਨੇ ਤੇ ਪੇਰੈਂਟਸ ਦੇ ਦਿੰਦੇ।
0: ਬਿਲਕੁਲ, ਤੇ ਇੱਕ ਸਾਨੂੰ ਪਹਿਲੇ ਉਸ ਚੀਜ਼ ਦਾ, ਉਸ ਤੋਂ ਬਾਅਦ ਫਿਰ ਜੇ 18 ਸਾਲ ਦਾ ਬੱਚਾ ਹੈ ਵੀ ਹੈ ਤੇ ਪ੍ਰੋਪਰ ਜਿਸਨੂੰ ਕਹਿੰਦੇ ਨਾ ਕਿ ਉਹਨਾਂ ਨੂੰ ਰੂਲਸ ਦਾ ਇਹ ਪਤਾ ਹੋਣਾ ਚਾਹੀਦਾ ਕਿ ਅਗਰ ਤੁਸੀਂ ਬਾਈਕ ਜਾਂ ਸਕੂਟਰ ਚਲਾ ਰਹੇ ਹੋ ਤੇ ਪ੍ਰੋਪਰ ਹੈਲਮੈਟ, ਅੱਜ ਤੇ ਵਾਕਈ ਹੀ ਅਸੀਂ ਜਿਹੜੇ ਹਰ ਪੁਆਇੰਟ ਤੇ ਦੇਖਦੇ ਹਾਂ ਕਿ ਤੁਹਾਡੇ ਜਿਹੜੇ ਟ੍ਰੈਫਿਕ ਵਾਲੇ ਦੇ ਆਰ ਵਿਦ ਕੈਮਰਾਸ,
1: ਬਿਲਕੁਲ ਬਿਲਕੁਲ,
0: ਉਹਨਾਂ ਦੇ ਹੱਥ ਵਿੱਚ, ਭਾਵੇਂ ਉਹ ਤੁਹਾਨੂੰ ਚਲਾਨ, ਵੈਸੇ ਤੇ ਚਲਾਨ ਵੀ ਬਹੁਤ ਜ਼ਿਆਦਾ
1: ਹੋ ਰਹੇ
0: ਲੇਕਿਨ ਜੇ ਉਹ ਕਰਨ ਨਾ ਵੀ ਕਰਨ ਨਾ ਤੁਹਾਡੇ ਅੰਦਰ ਇੱਕ ਡਰ ਬੈਠ ਗਿਆ ਹੋਇਆ ਹੈ
1: ਕਿ ਮੈਨੂੰ ਚਲਾਨ ਆ ਜਾਏਗਾ,
0: ਕੈਮਰਾਸ ਹਨ, ਕਾਫੀ ਕੁਝ ਹੈ, ਜਿੰਨੀ ਅਸੀਂ ਇਸ ਉੱਪਰ ਰੋਕ ਲਗਾਈਏ ਬਟ ਹਾਦਸੇ ਵੀ, ਇਹ ਵੀ ਕਹਿਣਾ ਦੂਰ ਨਹੀਂ ਹੋਏਗਾ ਕਿ ਹਾਦਸੇ ਵੀ ਬਹੁਤ ਜ਼ਿਆਦਾ ਵੱਧ ਗਏ, ਕਿਉਂਕਿ ਲੋਕਾਂ 'ਚ ਟੋਲਰੈਂਸ ਹੀ ਨਹੀਂ ਹੈ, ਕੋਈ ਕਿਸੇ ਦਾ ਵੇਟ ਹੀ ਨਹੀਂ ਕਰਨਾ ਚਾਹੁੰਦਾ,
1: ਇਹ ਤਾਂ ਗੱਲ ਹੀ ਨਹੀਂ ਹੈ। ਕੱਲ ਹੀ ਦੇਖੋ ਕਿ ਕੋਈ ਕਿਤੇ ਮਤਲਬ ਰੋਡ ਜਿਹੜੇ ਨੇ
0: ਜੀ,
1: ਜਿਵੇਂ ਇੱਕ ਪਾਸੇ ਦੂਜਾ ਆ ਰਿਹਾ ਹੈ ਤੇ ਉਸਨੂੰ ਵੀ ਜਲਦੀ ਕਿ ਮੈਂ ਵੀ ਕਿਤੇ ਪਹੁੰਚਣਾ, ਜਿਹੜਾ ਅੱਗੋਂ ਆ ਰਿਹਾ ਉਹ ਵੀ ਕਹਿੰਦੇ ਕਿ ਮੈਂ ਵੀ ਪਹੁੰਚਣਾ ਹੀ ਪਹੁੰਚਣਾ, ਮਤਲਬ ਇੱਕ ਮਿੰਟ ਤਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਹਨੂੰ ਲੰਘ ਦੇਣ ਦਿਉ ਫਿਰ ਅਸੀਂ ਚਲੇ ਜਾਈਏ
0: ਜੀ।
1: ਇਹ ਅੱਜ ਕੱਲ੍ਹ ਤੇ ਬਹੁਤ ਜ਼ਿਆਦਾ ਜਿਹੜੀ ਸਮੱਸਿਆ ਮੈਨੂੰ ਲੱਗਦਾ ਆ ਰਹੀ ਹੈ
0: ਜੀ। ਹੋਰ ਮਨਮੀਤ ਜੀ, ਜਿਹੜਾ ਸਾਡਾ UN ਜਨਰਲ ਅਸੈਂਬਲੀ ਨੇ ਨਾ ਇਹ ਪੂਰਾ ਦਹਾਈ ਜਿਹੜਾ 2021 ਤੋਂ ਲੈ ਕੇ 2030 ਤੱਕ ਇਹ ਪੂਰੇ 10 ਸਾਲ ਉਹਨਾਂ ਨੇ ਉਲੀਕੇ ਹਨ ਕਿ ਅਸੀਂ ਲੋਕਾਂ ਦੇ ਅੰਦਰ ਇਸਨੂੰ ਉਹਨਾਂ ਨੇ ਜਿਹੜੀ ਰੈਜ਼ੋਲੂਸ਼ਨ ਪਾਸ ਕੀਤਾ ਹੈ, ਨਾਂ ਦਿੱਤਾ ਹੈ ਡੈਕੇਡ ਆਫ ਐਕਸ਼ਨ ਫਾਰ ਰੋਡ ਸੇਫਟੀ ਟੂ 2021 to 2030
1: ਜੀ। ਬਿਲਕੁਲ,
0: ਤਾਂ ਕਿ ਉਹ ਵਰਲਡ ਵਾਈਡ ਰੋਡ ਸੇਫਟੀ ਨੂੰ ਵਧਾ ਸਕਣ, ਮਤਲਬ ਇਸ ਵਿੱਚ ਇਸ ਇਤਨੇ ਵੱਡੇ ਪੱਧਰ ਤੇ ਇਸ ਕਰਕੇ ਇਸਨੂੰ ਲੈਣ ਦੀ ਜ਼ਰੂਰਤ ਹੈ ਕਿਉਂਕਿ ਕਾਫੀ ਕੰਟਰੀਜ਼, ਅਮਨਮੀਤ ਜੀ, ਕੁਛ ਤੇ ਡੈਵਲਪਡ ਹਨ,
1: ਬਿਲਕੁਲ
0: ਕੁਛ ਅੰਡਰ ਡੈਵਲਪਡ ਕੰਟਰੀਜ਼ ਹਨ, ਉਹਨਾਂ ਦੀ ਇੱਕ ਬੜੀ ਵੱਡੀ ਸਮੱਸਿਆ ਇਹ ਹੈ ਕਿ ਰੋਡ ਕੰਡੀਸ਼ਨਸ ਅੱਛੀਆਂ ਨਹੀਂ ਹਨ।
1: ਹਾਂਜੀ,
0: ਕਈ ਵਾਰੀ ਤੁਸੀਂ ਦੇਖੋਗੇ ਕਿ ਤੁਸੀਂ ਕਿਧਰੇ ਟਰੈਵਲ ਕਰ ਰਹੇ ਹੋ ਲੇਕਿਨ ਇਤਨੀ ਬੰਪੀ ਰੋਡ ਹੈ, ਖੱਡੇ ਹਨ, ਔਰ ਸਾਡੇ ਤੇ ਖਾਸ ਕਰ ਕਈ ਹਿੱਲੀ ਏਰੀਆਜ਼ ਵਿੱਚ ਤੇ ਤੁਸੀਂ ਦੇਖੋਗੇ ਪ੍ਰੋਪਰ ਉਹ ਹੈ ਹੀ ਨਹੀਂ,
1: ਸੜਕ ਹੀ ਨਹੀਂ ਹੈ
0: ਜੀ। ਤੇ ਇਹਨਾਂ ਚੀਜ਼ਾਂ ਨੂੰ ਉਹਨਾਂ ਨੇ ਇਸ ਇੱਕ ਓਬਜੈਕਟਿਵ ਲੈ ਕੇ ਚੱਲੇ ਕਿ ਇਸ ਪੂਰੇ 10 ਸਾਲ ਵਿੱਚ, ਕਿਉਂਕਿ ਮਨਮੀਤ ਜੀ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਰੋਡ ਹਾਦਸਾ ਹੋ ਗਿਆ, ਇਸ ਦੇ ਨਾਲ ਇੱਕ ਬਹੁਤ ਵੱਡਾ ਖਰਚਾ ਇੱਕ ਫੈਮਿਲੀ ਤੇ ਪੈਂਦਾ, ਕਿਉਂਕਿ ਤੁਸੀਂ ਦੇਖੋ ਜੇ ਕਦੇ ਕੋਈ ਇੰਜਰ ਹੋ ਜਾਂਦਾ ਹੈ ਉਹ ਕਿਤਨੀ ਦੇਰ ਤੱਕ ਤੇ ਉਸਦਾ ਟ੍ਰੀਟਮੈਂਟ ਚੱਲਦਾ ਹੈ ਫੈਮਿਲੀ ਉੱਪਰ, ਇੱਕ ਉਹ ਔਰ ਇਹ ਜਿਹੜਾ ਮੈਡੀਕਲ ਕੋਸਟ ਹੈ ਇਹ ਉਸ ਕੰਟਰੀ ਤੇ ਵੀ ਪੈਂਦਾ,
1: ਯਾਨੀ
0: ਇਤਨਾ ਨਹੀਂ ਹੁੰਦਾ ਕਿ ਇੱਕ ਬੰਦੇ ਦੇ ਮਰਨ ਨਾਲ ਜਾਂ ਇਹ ਜਿਹੜਾ ਆਂਕੜਾ ਵੈ ਇਸ ਦੇ ਨਾਲ ਇੱਕ ਕੰਟਰੀ ਦੀ ਇਕੋਨਮੀ ਉੱਪਰ ਵੀ ਸਟ੍ਰੇਨ ਪੈਂਦਾ ਅਗਰ ਅਸੀਂ ਵੱਡੇ ਪੱਧਰ ਤੇ ਦੇਖੀਏ। ਤਾਂ ਇਹ ਜਿਹੜਾ ਸਾਡਾ ਰੋਡ ਸੇਫਟੀ ਤੋਂ ਰਿਲੇਟਡ ਇਹ ਇਸ਼ੂ UN ਅਸੈਂਬਲੀ ਵਿੱਚ ਚੁੱਕਿਆ ਗਿਆ, ਬਿਕੋਜ਼ ਇਹ ਬਹੁਤ ਹੀ ਵੱਡਾ ਅਲਾਰਮਿੰਗ ਔਰ ਇੱਕ ਬਹੁਤ ਹੀ ਵੱਡਾ ਚੈਲੇਂਜ ਹੈ ਸਾਰੀ ਕੰਟਰੀਜ਼।
1: ਬਿਲਕੁਲ ਬਿਲਕੁਲ, ਕਿਉਂਕਿ ਚੁਣੌਤੀ ਇਸਨੂੰ ਕਾਂ ਗਿਆ ਸੀ, ਜੇ ਅਸੀਂ ਚੁਣੌਤੀ ਨਾਲ ਲਵਾਂਗੇ ਤਾਂ ਹੀ ਜਿਹੜਾ ਅਸੀਂ ਇਸ ਨੂੰ ਰੋਕਣ ਵਿੱਚ ਨਾ ਕਾਮਯਾਬ ਹੋਵਾਂਗੇ, ਕਿਉਂਕਿ ਕਾਫੀ ਸਾਰੇ ਅਸੀਂ ਸਲੋਗਨਸ ਵੀ ਜਿਹੜੇ ਰੱਖਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ 2-wheelers ਤੇ ਜਾਣਾ
0: ਜੀ,
1: ਸਾਨੂੰ ਪਤਾ ਕੀ ਸਾਨੂੰ ਜਿਹੜੇ ਉਸ ਤੋਂ ਪਹਿਲਾਂ ਆਪਣੇ ਕੋਲ ਨਿਯਮ ਜਿਹੜੇ ਨੇ ਉਹ ਰੱਖਣੇ ਨੇ, ਜਿਹੜਾ ਤੁਸੀਂ ਕਿਹਾ ਹੈਲਮੇਟ ਹੈ ਨਾ
0: ਜੀ,
1: ਕਿ ਅਸੀਂ ਉਸਦੀ ਵੀ ਅਣਗਹਿਲੀ ਕਰ ਲੈਂਦੇ ਹਾਂ। ਮਗਰ ਅੱਜ ਮੈਨੂੰ ਲੱਗ ਰਿਹਾ ਜਿਸ ਤਰ੍ਹਾਂ ਤੁਸੀਂ ਕਿਹਾ ਕਾਫੀ ਸਾਰੇ ਜਿਹੜੇ ਸਾਡੇ ਸੁਚੇਤ ਨੇ, ਸਾਡੇ ਜਿਹੜੇ ਟ੍ਰੈਫਿਕ ਵਾਲੇ ਆਪਣੇ ਰੋਡ ਤੇ ਹੁੰਦੇ ਨੇ, ਟ੍ਰੈਫਿਕ ਰੂਲਸ ਨੂੰ ਜਿਹੜਾ ਫੋਲੋ ਕਰਨ ਲਈ ਲੋਕਾਂ ਨੂੰ ਰੋਕਦੇ ਨੇ, ਸਾਡੇ ਨੌਜਵਾਨਾਂ ਨੂੰ ਰੋਕਦੇ ਨੇ, ਤੇ ਸਲੋਗਨ ਜਿਹੜਾ ਉਹਨਾਂ ਲਈ ਹੈਲਮੇਟ ਪਹਿਨੋ ਜ਼ਿੰਦਗੀ ਬਚਾਓ ਹੈ ਨਾ, ਤੇ ਅਗਰ ਉਸ ਤੇ ਚੱਲਣਗੇ ਤੇ ਮੈਨੂੰ ਨਹੀਂ ਲੱਗਦਾ ਮਤਲਬ ਅਸੀਂ ਕਿਤੇ ਨਾ ਕਿਤੇ ਇਹ ਜਿਹੜਾ ਆਂਕੜਾ ਤੁਸੀਂ ਦੱਸਿਆ ਉਸਨੂੰ ਕੰਟਰੋਲ ਕਰ ਸਕਦੇ।
0: ਬਿਲਕੁਲ,
1: ਤੇ ਹੁਣ ਮੈਨੂੰ ਅਸੀਂ ਆਪਣੇ ਸੁਣਨ ਵਾਲਿਆਂ ਤੱਕ ਇਹ ਵਿਚਾਰ ਕਰਾਂਗੇ ਕਿ ਇਹ UN ਗਲੋਬਲ ਰੋਡ ਸੇਫਟੀ ਵੀਕ ਜਿਹੜਾ ਹੈ ਇਸ ਦੇ ਬਾਰੇ ਇਤਿਹਾਸ ਵੀ ਜਾਣਿਆ, ਤੇ ਇਹ ਅਸੀਂ ਕਿਉਂ ਮਨਾ ਰਹੇ ਹਾਂ, ਮਤਲਬ ਇਸ ਦੇ ਮਨਾਉਣ ਦੇ ਪਿੱਛੇ ਕੀ ਮਨੋਰਥ ਹੈ।
0: ਮੈਂ ਤੁਹਾਨੂੰ ਕਿਹਾ ਨਾ ਮਨਮੀਤ ਜੀ, ਇਸ ਦੇ ਪਿੱਛੇ ਮਨੋਰਥ ਇਹੀ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਅੰਦਰ ਅਵੇਅਰਨੈਸ

0: ਅਦਾ ਕਰ ਸਕੀਏ ਕਿ ਬਈ ਉਹਨਾਂ ਨੇ ਜਿਸਲੇ ਉਹ ਰੋਡ, ਕਿਉਂਕਿ ਜਿਸਲੇ ਤੁਸੀਂ ਇੱਕ ਰਿਸਪੋਂਸੀਬਲ ਸਿਟੀਜ਼ਨ ਹੋਣ ਦੇ ਨਾਤੇ ਗੱਡੀ ਚਲਾ ਰਹੇ ਹੋ ਜਾਂ ਬਾਈਕ ਚਲਾ ਰਹੇ ਹੋ, ਸਕੂਟੀ ਚਲਾ ਰਹੇ ਹੋ, ਤੁਸੀਂ ਜਿੱਥੇ ਆਪਣਾ ਬਚਾਵ ਕਰਨਾ ਹੈ, ਰਿਪੀਟ, ਜਿੱਥੇ ਤੁਸੀਂ ਆਪਣਾ ਬਚਾਵ ਕਰਨਾ ਹੈ, ਉੱਥੇ ਤੁਸੀਂ ਲੋਕਾਂ ਦੀ ਸੇਫਟੀ ਵੀ ਦਿਖਣੀ ਹੈ
1: ਜੀ,
0: ਠੀਕ ਹੈ ਨਾ। ਤੁਹਾਡੀ ਸਪੀਡ ਲਿਮਿਟ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਜੇਕਰ ਤੁਹਾਨੂੰ ਅਚਾਨਕ ਬ੍ਰੇਕ ਮਾਰਨੀ ਵੀ ਪੈ ਜਾਵੇ ਜਾਂ ਕੋਈ, ਕਈ ਵਾਰੀ ਸੜਕਾਂ ਉੱਪਰ ਕਈ ਅਚਾਨਕ ਹੁੰਦੇ ਨੇ, ਕੋਈ ਜਾਨਵਰ ਆ ਜਾਂਦੇ ਨੇ ਜਾਂ ਬੱਚੇ ਆ ਜਾਂਦੇ, ਤੁਹਾਡੀ ਐਸੀ ਉਹ ਲਿਮਿਟ ਹੋਣੀ ਚਾਹੀਦੀ ਹੈ ਕਿ ਤੁਸੀਂ ਉਹ ਹਾਦਸਾ ਬਚਾ ਸਕੋ
1: ਜੀ।
0: ਫਿਰ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਪੇਰੈਂਟਸ ਨੂੰ ਜਾਂ ਸੁਸਾਇਟੀ ਨੂੰ ਸੁਚੇਤ ਕਰਨਾ ਕਿ ਉਹ ਇਹ ਲਾਜ਼ਮੀ ਬਣਾਉਣ, ਜੇ ਬੱਚਾ ਗੱਡੀ ਲੈ ਕੇ ਨਿਕਲ ਰਿਹਾ ਜਾਂ ਬੇਟੀ ਜਾਂ ਬੇਟਾ ਉਹਨਾਂ ਦਾ ਬਾਈਕ ਜਾਂ ਸਕੂਟੀ ਲੈ ਰਿਹਾ ਤੇ ਉਸਨੇ ਹੈਲਮਟ ਪ੍ਰੋਪਰ ਪਾਈ ਹੈ ਔਰ ਆਪਣੇ ਜਿਹੜੇ ਵੀ ਰੂਲਸ ਫੋਲੋ ਕਰ ਰਹੇ ਹਨ, ਕਿਉਂਕਿ ਜਿਹੜੀ ਰੋਡ ਹੈ ਨਾ, ਜਿਸਲੇ ਤੁਸੀਂ ਉਸ ਤੇ ਆ ਜਾਂਦੇ ਹੋ ਨਾ, ਤੇ ਉਹ ਤੁਸੀਂ ਫਿਰ ਸਿਰਫ ਆਪਣੇ ਵਾਸਤੇ ਨਹੀਂ, ਤੁਸੀਂ ਦੂਸਰਿਆਂ ਵਾਸਤੇ ਵੀ ਰਿਸਪੋਂਸੀਬਲ ਹੋ ਜਾਂਦੇ।
1: ਬਿਲਕੁਲ ਬਿਲਕੁਲ,
0: ਮੈਂ ਤੁਹਾਨੂੰ ਕਿਹਾ ਨਾ ਕਿ ਇਸ ਚੀਜ਼ ਨੂੰ ਇੱਕ ਬੜੇ, ਇਸਦਾ ਜਿਹੜਾ ਮੇਨ ਓਬਜੈਕਟਿਵ ਇਹੀ ਹੈ ਕਿ ਲੋਕ ਇਹਨਾਂ ਚੀਜ਼ਾਂ ਤੋਂ ਲੈ ਕਰਕੇ, ਔਰ ਅਸੀਂ ਸਿਰਫ ਤੇ ਵਰਲਡ ਦੀ ਗੱਲ ਕਰ ਰਹੇ ਹਾਂ ਨਾ ਮਨਮੀਤ ਜੀ, ਅਸੀਂ ਇਹ ਵਾਲੇ ਦਿਨ ਆਪਣੀ ਕੰਟਰੀ ਵਿੱਚ ਵੀ, ਆਪਣੇ ਦੇਸ਼ ਵਿੱਚ ਵੀ, ਈਵਨ ਕਿ ਆਪਣੀ ਜੰਮੂ ਕਸ਼ਮੀਰ ਵਿੱਚ ਵੀ ਇਹ ਮਨਾਉਂਦੇ ਹਾਂ
1: ਜੀ,
0: ਲੋਕਾਂ ਸਕੂਲਸ ਦੇ ਬੱਚਿਆਂ ਨੂੰ ਇਨਵੋਲਵ ਕਰਦੇ ਹਾਂ,
1: ਬਿਲਕੁਲ
0: ਉਹਨਾਂ ਤੱਕ ਇਹ ਹੁੰਦਾ, ਕਿਉਂਕਿ ਜੇ ਅਸੀਂ ਬਚਪਨ ਤੋਂ ਹੀ ਇਹ ਰੂਲਸ ਇਨਕਲਕੇਟ ਕਰਾਂਗੇ। ਕਈ ਵਾਰੀ ਤੁਸੀਂ ਦੇਖੋ ਜਵਾਨ ਬੱਚੇ, ਉਹਨਾਂ ਨੇ ਹੈਲਮਟ ਸਕੂਟਰ ਦੇ ਨਾਲ ਲਗਾਈਆਂ ਹੀ ਹੁੰਦੀਆਂ,
1: ਬਿਲਕੁਲ
0: ਪਾਈਆਂ ਨਹੀਂ ਹੁੰਦੀਆਂ
1: ਜੀ।
0: ਅੱਜ ਸਾਡੇ ਜਿਹੜੇ ਟ੍ਰੈਫਿਕ ਪੁਲਿਸ ਹੈ, ਉਹ ਉਹਨਾਂ ਨੂੰ ਰੋਕ ਕੇ
1: ਜੀ
0: ਜਿੱਥੇ ਪਨਿਸ਼ ਕਰਦੇ ਨੇ, ਉੱਥੇ ਕਈ ਵਾਰੀ ਪਿਆਰ ਨਾਲ ਸਮਝਾਉਂਦੇ ਵੀ ਹੈ ਕਿ ਇਹ ਤੁਹਾਡੀ ਆਪਣੀ ਸੇਫਟੀ ਹੈ
1: ਜੀ ਜੀ,
0: ਇਹ ਤੁਹਾਡੇ ਮਾਪਿਓ ਦੀ ਸੇਫਟੀ ਹੈ, ਇਹ ਇਨ ਦਾ ਲੌਂਗ ਰਨ ਸੁਸਾਇਟੀ ਦੀ ਸੇਫਟੀ ਹੈ, ਕਿਉਂਕਿ ਅੱਜ ਦਾ ਹੀ ਬੱਚਾ ਜੋ ਅੱਗੇ ਵੱਡਾ ਹੋ ਕਰਕੇ ਇੱਕ ਐਸੈਟ ਬਣੇਗਾ ਆਪਣੀ ਸੁਸਾਇਟੀ ਵਾਸਤੇ, ਪਰ ਜੇਕਰ ਉਹ ਇਹਨਾਂ ਚੀਜ਼ਾਂ ਨੂੰ ਲੇਗਾ ਹੀ ਨਹੀਂ ਆਪਣੀ ਨੋਟਿਸ ਵਿੱਚ ਜਾਂ ਉਹ ਇਹਨਾਂ ਚੀਜ਼ਾਂ ਉੱਪਰ ਸੁਚੇਤ ਹੀ ਨਹੀਂ ਰਹੇਗਾ, ਤੇ ਅਫਕੋਰਸ ਕੰਟਰੀ ਨੂੰ ਤੇ ਲੌਸ ਹੋਏਗਾ ਔਰ ਸਮਾਜ ਦਾ ਵੀ ਲੌਸ ਹੋਏਗਾ
1: ਜੀ। ਕਿਉਂਕਿ ਜਦੋਂ ਅਸੀਂ ਗੱਲ ਕਰੀਏ, ਹੁਣ ਤੁਸੀਂ ਕਹੀ ਹੈ ਕਿ ਜਿਹੜਾ ਮਤਲਬ ਚਲਾ ਰਿਹਾ ਹੈ ਤੇ ਸਾਰੇ ਲਈ ਨਿਯਮ ਹੁੰਦੇ ਨੇ
0: ਜੀ,
1: ਹੈ ਨਾ, ਬੱਚਾ ਕੋਈ ਜਾਂ ਵੱਡਾ ਕੋਈ ਜਿਹੜਾ ਹੈ ਬਾਈਕ ਜਾਂ ਸਕੂਟਰ ਚਲਾ ਰਿਹਾ, ਪਿੱਛੇ ਕੋਈ ਬੈਠਿਆ
0: ਜੀ,
1: ਹੁਣ ਉਹਨਾਂ ਨੂੰ ਵੀ ਲਾਜ਼ਮੀ ਹੈ ਕਿ ਉਹਨਾਂ ਨੇ ਵੀ ਹੈਲਮਟ ਪਾਉਣਾ ਹੈ ਨਾ ਜਿਹੜਾ ਪਿੱਛੇ ਬੈਠਿਆ, ਤੇ ਸਾਨੂੰ ਇਹ ਵੀ ਦੇਖਣਾ ਹੈ ਕਿ ਨਿਯਮ ਕਿਹੜੇ ਕਿਹੜੇ ਨੇ, ਜਿਵੇਂ ਬਾਈਕ ਤੇ ਸਕੂਟੀ ਤਾਂ ਕਹਿ ਲਓ ਆਮ ਤੌਰ ਤੇ ਬੱਚੇ ਤਿੰਨ ਤਿੰਨ ਵੀ ਬਿਠਾਏ ਹੁੰਦੇ ਨੇ, ਕਦੇ ਚਾਰ ਵੀ ਬਿਠਾਏ, ਕਦੇ ਤਾਂ ਮੈਂ ਐਸੀ ਕੋਈ ਫੈਮਿਲੀ ਦੇਖਦੀ ਹਾਂ ਮੈਨੂੰ ਦੇਖ ਕੇ ਹੀ ਪਹਿਲੇ ਮਤਲਬ ਅਚੰਬਾ ਹੋ ਜਾਂਦਾ ਹੈ ਕਿ ਉਹਨਾਂ ਨੇ ਪੂਰੀ ਫੈਮਿਲੀ ਬਿਠਾ ਲਈ ਹੁੰਦੀ ਹੈ, ਮਤਲਬ ਆਪ ਉਹ ਚਲਾ ਰਹੇ ਹੁੰਦੇ ਨੇ, ਪਿੱਛੇ ਉਹਨਾਂ ਦੀ ਧਰਮ ਪਤਨੀ ਵੀ ਬੈਠੇ ਹੁੰਦੇ ਨੇ, ਕਦੇ ਦੋ ਜਾਂ ਤਿੰਨ ਬੱਚੇ ਵੀ ਬੈਠੇ ਹੁੰਦੇ ਨੇ, ਮਤਲਬ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਜਾਨ ਜਿਹੜੀ ਆਪਣੀ ਜੋਖਮ ਵਿੱਚ ਪਾ ਰਹੇ।
0: ਬਿਲਕੁਲ, ਮਨਮੀਤ ਜੀ ਇਹ ਗੱਲ ਬਿਲਕੁਲ ਸਹੀ ਹੈ ਕਿ ਜੇ ਟੂ ਵੀਲਰ ਹੈ ਤਾਂ ਮਤਲਬ ਹੈ ਕਿ ਉਹ ਮੈਂਟ ਫੋਰ ਟੂ ਹੈ,
1: ਟੂ ਹੈ,
0: ਬਟ ਚਲੋ ਤੁਸੀਂ ਉਹ ਚੀਜ਼ ਹੀ, ਮੈਂ ਤੁਹਾਨੂੰ ਕਿਹਾ ਨਾ ਇਹਨਾਂ ਚੀਜ਼ਾਂ ਵਾਸਤੇ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ, ਔਰ ਇਹਨਾਂ ਚੀਜ਼ਾਂ ਦਾ ਇਹਨਾਂ ਦਿਨਾਂ ਨੂੰ ਇਹਨਾਂ ਹਫ਼ਤਿਆਂ ਨੂੰ ਮਨਾਉਣ ਦੇ ਮਨੋਰਥ ਤਈਓ ਹੀ ਪੂਰੇ ਹੋ ਜਾਂਦੇ ਹਨ ਜੇ ਅਸੀਂ ਲੋਕਾਂ ਵਿੱਚ ਅਵੇਅਰਨੈਸ ਕਰੀਏ, ਜਿਵੇਂ ਤੁਸੀਂ ਗੱਲ ਕੀਤੀ ਹੈਲਮਟ ਦੀ। ਫਿਰ ਉਸ ਤੋਂ ਬਾਅਦ ਸਾਡੇ ਅਸੀਂ ਹਰ ਜਗ੍ਹਾ 'ਤੇ ਆਪਣਾ, ਅੱਛਾ ਤੁਸੀਂ ਕਾਰ ਚਲਾ ਰਹੇ ਹੋ ਤਾਂ ਤੁਸੀਂ ਸੀਟ ਬੈਲਟ ਜ਼ਰੂਰ ਪਾਉਣਾ,
1: ਬਿਲਕੁਲ
0: ਠੀਕ ਹੈ ਨਾ, ਡਰਾਈਵਿੰਗ ਵਾਲੇ ਨੇ ਵੀ ਪਾਉਣਾ ਅਤੇ ਜੋ ਉਹਨਾਂ ਨਾਲ ਬੈਠੇ ਹੋਏ ਉਹਨਾਂ ਨੇ ਵੀ ਸੀਟ ਬੈਲਟ ਪਾਉਣੀ। ਈਵਨ ਪਿੱਛੇ ਅਗਰ ਤੁਸੀਂ ਝਾਤ ਮਾਰੋਗੇ ਨਾ, ਤੁਹਾਡੀ ਪਿੱਛੇ ਵਾਲੀ ਸੀਟ ਉੱਪਰ ਵੀ ਸੀਟ ਬੈਲਟ ਹੁੰਦੀਆਂ,
1: ਬਿਲਕੁਲ,
0: ਲੇਕਿਨ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਕਰਿਆ, ਅਦਰਵਾਈਜ਼ ਜਿਸਲੇ ਵੀ ਸੇਫਟੀ ਐਕਟ ਦੇ ਹਿਸਾਬ ਨਾਲ ਪਿੱਛੇ ਵਾਲੀ ਫੋਰ ਵੀਲਰ ਹੈ ਤਾਂ ਮਤਲਬ ਚਾਰ ਲੋਕ ਬੈਠਣਗੇ ਉਹਨਾਂ ਵਾਸਤੇ ਚਾਰ ਵਾਸਤੇ।
1: ਮੈਨੂੰ ਇੱਕ ਸਲੋਗਨ ਯਾਦ ਆ ਰਿਹਾ ਇੱਥੇ ਹੀ ਸੀਟ ਬੈਲਟ 'ਤੇ ਹੀ, ਜਿਵੇਂ ਸੀਟ ਬੈਲਟ ਲਗਾਓ ਸੁਰੱਖਿਅਤ ਘਰ ਜਾਓ,
0: ਬਿਲਕੁਲ
1: ਹੈ ਨਾ, ਅਤੇ ਇਹ ਮੈਨੂੰ ਲੱਗਦਾ ਹੈ ਉਹਨਾਂ ਨੂੰ ਬਾਰ ਬਾਰ ਜਿਹੜੇ ਨਾ ਸਲੋਗਨ ਦਿਮਾਗ ਦੇ ਵਿੱਚ ਰੱਖਣਾ ਚਾਹੀਦਾ,
0: ਕਿਉਂਕਿ ਮੇਰੇ ਆਪਣੇ ਹੀ ਘਰ ਵਿੱਚ ਇਹ ਹਾਦਸਾ ਪੇਸ਼ ਆਇਆ ਸੀ ਕਿ ਮਤਲਬ ਮੇਰੇ ਪੇਰੈਂਟਸ ਇੱਕ ਵਾਰੀ ਟਰੈਵਲ ਕਰ ਰਹੇ ਸਨ ਅਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ, ਅਤੇ ਮੇਰੀ ਮਦਰ ਨੂੰ ਕੱਟ ਚੋਟ ਆ ਸਕਦੀ ਸੀ ਅਗਰ ਉਹਨਾਂ ਨੇ ਸੀਟ ਬੈਲਟ ਪਾਈ ਹੁੰਦੀ ਤੇ, ਮੇਰੇ ਫਾਦਰ ਨੂੰ ਕੱਟ ਚੋਟ ਇਸ ਕਰਕੇ ਆਈ ਜਾਂ ਕਹਿ ਲਓ ਕਿ ਬਚਾਅ ਹੋ ਗਿਆ ਕਿਉਂਕਿ ਉਹਨਾਂ ਨੇ ਪ੍ਰੋਪਰਲੀ ਸੀਟ ਬੈਲਟ ਪਾਈ ਸੀ, ਅਤੇ ਉਹ ਦਿਨ
1: ਜੀ ਜੀ ਜੀ ਜੀ
0: ਸਾਡੇ ਵਾਸਤੇ ਇੱਕ ਉਹ, ਲੇਕਿਨ ਉਹੀ ਗੱਲ ਹੈ ਨਾ ਕਿ ਸਾਨੂੰ ਧੱਕਾ ਲੱਗਣ ਤੋਂ ਬਾਅਦ ਹੀ ਸਮਝ ਆਉਂਦੀ ਹੈ, ਲੇਕਿਨ ਮੈਂ ਆਪਣੇ ਸੁਣਨ ਵਾਲਿਆਂ ਦੇ ਅੱਗੇ ਹੱਥ ਜੋੜ ਕੇ ਇਹ ਬੇਨਤੀ ਕਰਾਂਗੀ ਕਿ ਇੱਕ ਤੇ ਉਹ ਆਪਣੇ ਨਿਯਮ ਜਿਹੜੇ ਹਨ ਇਹ ਜ਼ਰੂਰ ਫੋਲੋ ਕਰਨ, ਜਿਸਲੇ ਵੀ ਟੂ ਵੀਲਰਸ ਤੇ ਜਾਣ ਹੈਲਮਟ ਜ਼ਰੂਰ ਪਾਉਣ, ਆਪਣੀ ਕਾਰ ਡਰਾਈਵ ਕਰ ਰਹੇ ਹਨ ਤੇ ਜ਼ਰੂਰ ਆਪਣੇ ਸੀਟ ਬੈਲਟਸ ਪਾਉਣ, ਜਿੱਥੇ ਵੀ ਉਹਨਾਂ ਨੂੰ ਰੈੱਡ ਲਾਈਟ ਹੋਏ ਰੈੱਡ ਲਾਈਟ ਨੂੰ ਜ਼ਰੂਰ ਓਬੇ ਕਰਨ, ਕਿਉਂਕਿ ਅਸੀਂ ਕਈ ਵਾਰੀ ਕੀ ਹੁੰਦਾ ਨਾ ਕਾਲੋ ਕਾਲੀ ਸੋਚਦੇ ਹਾਂ ਬਈ ਲਾਸਟ ਮੂਮੈਂਟ ਮੈਂ ਨਿਕਲ ਜਾਂ, ਲੇਕਿਨ ਦੂਸਰਾ ਵੀ ਉਨੀ ਤੇਜ਼ੀ ਨਾਲ ਆ ਸਕਦਾ ਹੈ, ਤੇ ਅਸੀਂ ਕਦੇ ਕਦੇ ਆਪਣੇ ਅੰਦਰ ਅਗਰ ਸਿਰਫ ਇੱਕ ਸੈਕਿੰਡ ਜਾਂ ਦੋ ਸੈਕਿੰਡ ਜਾਂ ਦਸ ਸੈਕਿੰਡ ਦਾ ਉਹ ਟੋਲਰੈਂਸ ਲੈ ਆਈਏ ਨਾ ਤੇ ਅਸੀਂ ਬਹੁਤ ਵੱਡਾ ਹਾਦਸਾ ਹੋਣ ਤੋਂ ਬਚਾ ਸਕਦੇ ਹਾਂ। ਫਿਰ ਗੱਲ ਚੱਲ ਰਹੀ ਹੈ ਨੈਸ਼ਨਲ ਹਾਈਵੇਜ਼ ਉੱਪਰ ਆਪਣੀ ਸਪੀਡ ਲਿਮਿਟ ਸਾਨੂੰ, ਕਿਉਂਕਿ ਤੁਸੀਂ ਦੇਖੋ ਤੁਹਾਨੂੰ ਵੱਖ ਵੱਖ ਥਾਵਾਂ ਤੇ ਸਪੀਡ ਲਿਮਿਟ ਜ਼ਰੂਰ ਮੈਂਸ਼ਨ ਕੀਤੀ ਹੁੰਦੀ ਹੈ, ਹਸਪਿਟਲਸ ਦੇ ਕੋਲੋਂ ਗੁਜ਼ਰ ਰਹੇ ਹੋ, ਕਿਉਂਕਿ ਤੁਸੀਂ ਅਕਸਰ ਬੇਸ਼ਤਰ ਦੇਖੋ ਕਿ ਹਸਪਿਟਲ ਦੇ ਆਲੇ ਦੁਆਲੇ

0: ਜਿਹੜੇ ਲੋਕ ਹੋਣਗੇ ਨਾ ਜਿਹੜੇ ਕ੍ਰੋਸ ਕਰ ਰਹੇ ਉਹ ਵਿਚਾਰੇ ਬਹੁਤ ਮੈਂਟਲੀ ਪਰ ਕਿਉਂਕਿ ਉਹਨਾਂ ਦੇ ਕੋਈ ਰਿਲੇਟਿਵਸ ਜਾਂ ਕਹਿ ਲਓ ਘਰ ਦੇ
1: ਕੋਈ ਤਕਲੀਫ ਦੇ ਵਿੱਚ ਹੁੰਦੇ ਨੇ, ਨੋ ਹੌਰਨ ਜ਼ੋਨ ਵੱਡਾ ਵੱਡਾ ਲਿਖਿਆ ਹੁੰਦਾ,
0: ਉਹ ਤੇ ਹੋ ਗਿਆ ਚਲੋ ਤੁਸੀਂ ਪੇਸ਼ੈਂਟ ਹੋਣਾ, ਲੇਕਿਨ ਅਟੈਂਡੈਂਟ ਵੀ ਕਿਧਰੇ ਨਾ ਕਿਧਰੇ ਦਿਮਾਗੀ ਤੌਰ ਤੇ ਇਨਵੋਲਵ ਹੁੰਦਾ ਤੇ ਅਕਸਰ ਸਕੂਲ ਦੇ ਕੋਲ, ਹਸਪੀਟਲਸ ਦੇ ਕੋਲ ਜਾਂ ਕੋਈ ਵੀ ਐਸੀ ਇੰਸਟੀਟਿਊਸ਼ਨਸ ਜਿੱਥੋਂ ਬੱਚੇ ਨਿਕਲ ਰਹੇ ਹਨ, ਟਿਊਸ਼ਨ ਸੈਂਟਰ, ਕਈ ਵਾਰੀ ਤੁਸੀਂ ਦੇਖੋਗੇ ਰੈਸ਼ ਡਰਾਈਵਿੰਗਸ ਦੇ ਜਿਹੜੇ ਹਾਦਸੇ ਉਹ ਟਿਊਸ਼ਨ ਸੈਂਟਰਸ ਦੇ ਲਾਗੇ
1: ਕਿਧਰੇ ਨਾ ਕਿਧਰੇ ਹੋ ਜਾਂਦੇ। ਮੈਨੂੰ ਰਣਬੀਰ ਜੀ ਖੋ ਸਲੋਗਨ ਯਾਦ ਆ ਰਿਹਾ ਕਿਉਂਕਿ ਤੁਸੀਂ ਗੱਲ ਕਰ ਰਹੇ ਹੋ ਨੀਮਾ ਤੇ ਤੇਜ਼ ਰਫਤਾਰ ਦੀ, ਹੈ ਨਾ, ਤੇ ਤੇਜ਼ ਰਫਤਾਰ ਨਹੀਂ, ਸੁਰੱਖਿਆ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ
0: ਜੀ,
1: ਹੈ ਨਾ, ਸੇਫਟੀ ਆਪਣੀ ਵੀ
0: ਬਿਲਕੁਲ,
1: ਆਪਣੇ ਘਰ ਦੀ ਵੀ ਤੇ ਜਿਸ ਤੇ ਤੁਸੀਂ ਰੋਡ ਤੇ ਚੱਲ ਰਹੇ ਹੋ ਜਿਹੜਾ ਲੋਕ ਉੱਥੇ ਤੁਹਾਨੂੰ ਸਾਹਮਣੇ ਨਜ਼ਰ ਆਉਣਗੇ ਉਹਨਾਂ ਦੀ ਵੀ
0: ਜੀ। ਤੇ ਮਨਮੀਤ ਜੀ ਫਿਰ ਗੱਲ ਆਉਂਦੀ ਹੈ ਜ਼ੈਬਰਾ ਲਾਈਨਸ, ਤੁਸੀਂ ਜ਼ੈਬਰਾ ਕ੍ਰੋਸਿੰਗ ਦੇਖੀ, ਬਚਪਨ ਤੋਂ ਹੀ ਸਾਨੂੰ ਦਿਖਾਇਆ
1: ਜੀ, ਸਮਝਾਇਆ, ਸਭ ਤੋਂ ਪਹਿਲੀ ਇਹ ਚੀਜ਼ ਸਿਖਾਈ ਜਾਂਦੀ ਹੈ
0: ਤੇ ਉਹ ਚੀਜ਼ ਫੋਲੋ ਕਰਨੀ ਹੈ ਅਗਰ ਅਸੀਂ ਉਹਨਾਂ ਚੀਜ਼ਾਂ ਨੂੰ, ਕਿਉਂਕਿ ਇਹ ਨਿਯਮ ਬਣਾਉਣ ਦਾ ਜਾਂ ਇਹ ਰੂਲ ਬਣਾਉਣ ਦਾ ਤਾਂ ਹੀ ਫਾਇਦਾ ਹੈ ਜੇ ਅਸੀਂ ਇਹਨਾਂ ਨੂੰ ਆਪਣੇ ਜ਼ਿੰਦਗੀ ਵਿੱਚ ਧਾਰਨ ਕਰੀਏ, ਨਹੀਂ ਤਾਂ ਫਿਰ
1: ਫਾਇਦਾ ਕੋਈ ਨਹੀਂ ਹੈ। ਕਿਉਂਕਿ ਛੋਟੇ ਬੱਚਿਆਂ ਨੂੰ ਅਸੀਂ ਪਹਿਲੇ ਸਮਝਾਉਂਦੇ ਹਾਂ ਨਾ, ਇਹ ਚੀਜ਼ ਉਹਨਾਂ ਨੂੰ ਸਮਝਾਈ ਜਾਂਦੀ ਹੈ ਰੋਡ ਤੇ ਨਿਕਲਣ ਤੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਤੁਰ ਰਹੇ, ਤੁਹਾਡਾ ਸਾਈਡ ਕਿਹੜਾ ਹੈ ਟੁਰਨ ਦਾ, ਤੇ ਇਸ ਦੇ ਨਾਲ ਹੀ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ, ਹਾਦਸਿਆਂ ਤੋਂ ਬਚੋ।
0: ਬਿਲਕੁਲ, ਇਹ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਜਦ ਤੱਕ ਅਸੀਂ ਇਹਨਾਂ ਰੂਲਸ ਨੂੰ ਫੋਲੋ ਨਹੀਂ ਕਰਾਂਗੇ ਅਸੀਂ ਇਹਨਾਂ ਹਾਦਸਿਆਂ ਨੂੰ ਨਹੀਂ ਰੋਕ ਸਕਦੇ
1: ਹਾਂ। ਅਤੇ ਸੜਕ ਸੁਰੱਖਿਆ ਜਿਹੜੀ ਹੈ ਸਾਨੂੰ, ਹੈ ਨਾ, ਸੜਕ ਸੁਰੱਖਿਆ ਅਪਣਾਉਣੀ ਚਾਹੀਦੀ ਹੈ ਕਿ ਆਪਣਾ ਜਿਹੜਾ ਰਸਤਾ, ਕਈ ਵਾਰ ਅਸੀਂ ਦੇਖਦੇ ਹਾਂ ਕਿ ਲੋਕ ਜਿਹੜਾ ਇਹਨਾਂ ਨਾ ਉਹ ਆਪਣਾ ਓਵਰਟੇਕ ਕਰ ਜਾਂਦੇ ਨੇ, ਹੈ ਨਾ, ਕਈ ਵਾਰੀ ਜਲਦੀ, ਮਤਲਬ ਸਾਰਿਆਂ ਨੂੰ ਕੱਲ੍ਹ ਹੀ ਹੈ ਮੈਂ ਵੀ ਪਹੁੰਚਣਾ, ਅਤੇ ਬਸ ਓਵਰਟੇਕ ਦੇ ਨਾਲ ਵੀ ਜਿਹੜਾ ਜਿਹੜਾ ਸੜਕ ਦਾ ਜਿਹੜਾ ਕੋਈ ਵੀ ਕਹਿ ਲਈਏ ਆਪਾਂ ਸੜਕ 'ਤੇ ਹਾਦਸਾ ਜਿਹੜਾ ਹੈ ਉਹ ਹੋ ਸਕਦਾ ਹੈ। ਅਤੇ ਇਹ ਤਾਂ ਗੱਲ ਹੋਈ ਰਣਬੀਰ ਜੀ, ਅਸੀਂ ਕਹਿ ਰਹੇ ਹਾਂ ਕਿ ਅਸੀਂ ਰੋਡ ਸੇਫਟੀ ਵੀਕ ਜਿਹੜਾ ਮਨਾ ਰਹੇ ਹਾਂ, ਉਪਰਾਲੇ ਹਰ ਸਾਲ ਕਰ ਰਹੇ ਹਾਂ, ਹੈ ਨਾ, ਕਿ ਇਸ ਨੂੰ ਰੋਕਣ ਲਈ
0: ਜੀ,
1: ਕਿ ਅਸੀਂ ਇਸ ਨੂੰ ਕਿਸ ਤਰ੍ਹਾਂ ਰੋਕੀਏ, ਜਿਹੜੇ ਵੀ ਆਂਕੜੇ ਵੱਧ ਰਹੇ ਨੇ, ਹੈ ਨਾ, ਅਤੇ ਪੂਰੀ ਜਿਹੜੀ ਫੈਮਿਲੀ ਹੈ ਉਹ ਕਿਤੇ ਨਾ ਕਿਤੇ ਇਸ ਦੇ ਨਾਲ ਜਿਹੜੀ ਇਨਵੋਲਵ ਹੈ। ਅਤੇ ਗਾਈਡਲਾਈਨਸ ਦੀ ਅਸੀਂ ਗੱਲ ਕਰੀਏ, ਕਿਉਂਕਿ ਗੌਰਮੈਂਟ ਵੱਲੋਂ ਵੀ ਗਾਈਡਲਾਈਨਸ ਦਿੱਤੀ ਗਈਆਂ ਹਨ, ਕਿ ਗਾਈਡਲਾਈਨਸ ਕੀ ਹਨ ਕਿ ਸਾਨੂੰ ਇਸ ਸੜਕ ਸੁਰੱਖਿਆ ਦੇ ਜਿਹੜਾ ਹਫ਼ਤਾ ਹੈ ਮਨਾਉਣ 'ਤੇ ਸਾਨੂੰ ਕਿਸ ਤਰੀਕੇ ਦੇ ਨਾਲ ਇਸ ਵੀ ਰੋਕਥਾਮ ਜਿਹੜੀ ਹੈ ਉਹ ਅਸੀਂ ਕਰ ਸਕਦੇ ਹਾਂ।
0: ਮਨਮੀਤ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਨੂੰ ਲੋਕਾਂ ਤੱਕ ਇਹ ਗਾਈਡਲਾਈਨਸ ਪਹੁੰਚਾਉਣ ਵਾਸਤੇ
1: ਜੀ
0: ਹਰ ਪੱਧਰ 'ਤੇ ਐਫਰਟਸ ਕਰਨੇ ਚਾਹੀਦੇ,
1: ਬਿਲਕੁਲ,
0: ਜਿਵੇਂ ਕਿ ਸਕੂਲ ਤੋਂ ਲੈ ਕਰਕੇ ਕਾਲਜਿਸ, ਯੂਨੀਵਰਸਿਟੀਜ਼, ਉੱਥੇ ਵੈਸੇ ਗਵਰਨਮੈਂਟ ਵੱਲੋਂ ਕਾਫੀ ਉਪਰਾਲੇ ਵੀ ਹੁੰਦੇ ਨੇ ਔਰ ਸਕੂਲ ਅਥਾਰਟੀਜ਼ ਵੀ ਕਰਦੀਆਂ ਹਨ, ਉਸ ਦੇ ਬਾਵਜੂਦ ਮਤਲਬ ਸਾਨੂੰ ਆਪਣੇ ਛੋਟੇ, ਮਤਲਬ ਆਪਣੇ ਯੂਥ ਨੂੰ
1: ਜੀ
0: ਇਹ ਗਾਈਡ ਕਰਨਾ ਚਾਹੀਦਾ ਕਿ ਜਿਸ ਤਰ੍ਹਾਂ ਕਿ ਅਸੀਂ ਪਹਿਲੇ ਗੱਲ ਕੀਤੀ ਹੈ ਕਿ ਸਾਡੀ ਸੇਫਟੀ ਸਾਨੂੰ ਕਿ ਕਰਨੀ ਚਾਹੀਦੀ
1: ਹੈ,
0: ਫੋਲੋ ਕਰਨੀ ਚਾਹੀਦੀ ਹੈ, ਬਟ ਉਸਦੇ ਬਾਵਜੂਦ ਤੁਸੀਂ ਕਈ ਵਾਰੀ ਦੇਖੋਗੇ ਕਿ ਜਿਸ ਤਰ੍ਹਾਂ ਐਂਬੂਲੈਂਸਿਸ ਹਨ ਉਹ ਅਗਰ ਰੋਡ 'ਤੇ, ਅਗਰ ਅਸੀਂ ਇਸ ਚੀਜ਼ ਦਾ ਵੀ ਸਾਨੂੰ ਸੋਸ਼ਲੀ ਔਰ ਸਾਡੇ ਉੱਪਰ ਮੋਰਲੀ ਰਿਸਪੋਂਸਿਬਿਲਟੀ ਬਣਦੀ ਹੈ ਕਿ ਅਸੀਂ ਐਂਬੂਲੈਂਸ ਨੂੰ ਜਗ੍ਹਾ ਦੇਈਏ,
1: ਮਗਰ ਉਸ ਜਗ੍ਹਾ ਰਣਬੀਰ ਜੀ ਅੱਜ ਕੱਲ੍ਹ ਨਾ ਮੈਂ ਦੇਖਿਆ, ਮੈਂ ਆਪ ਓਬਜ਼ਰਵ ਕੀਤੀ ਹੈ, ਐਂਬੂਲੈਂਸ ਵਿਚਾਰੀ ਚੱਲੀ ਜਾ ਰਹੀ ਹੈ, ਹੋਰਨ ਵੀ ਕਰ ਰਹੇ ਨਾ, ਅਸੀਂ ਨਾਲ ਹੀ ਖੜੇ ਹਾਂ ਪਰ ਅਸੀਂ ਉਸਨੂੰ ਜਗ੍ਹਾ ਹੀ ਨਹੀਂ ਦੇ ਰਹੇ,
0: ਨਹੀਂ, ਇਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ, ਜਾਂ ਕਦੇ ਕਿਧਰੇ ਰੱਬ ਨਾ ਕਰੇ ਅੱਗ ਲੱਗੀ ਦੀ ਹੁੰਦੀ ਹੈ, ਸਾਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਕਿ ਸਾਨੂੰ ਪੂਰੀ ਪਹਿਲੇ ਉਹਨਾਂ ਨੂੰ ਫਾਇਰ ਬ੍ਰਿਗੇਡ ਨੂੰ ਦੇਣੀ ਚਾਹੀਦੀ ਹੈ ਰਸਤਾ,
1: ਬਿਲਕੁਲ,
0: ਅਤੇ ਇਹਨਾਂ ਚੀਜ਼ਾਂ ਨੂੰ ਸਾਨੂੰ ਇੱਕ ਵੈਸੇ ਕਰ ਵੀ ਰਹੇ ਹਾਂ ਉਸਦੇ ਬਾਵਜੂਦ ਇਨ ਲੈਟਰ ਐਂਡ ਸਪਿਰਿਟ ਕਰਵਾਉਣਾ ਚਾਹੀਦਾ ਵੈ ਸਕੂਲ ਕਾਲਜਿਸ ਵਿੱਚ, ਡਿਫਰੈਂਟ ਡਿਫਰੈਂਟ ਲੋਕ ਬੱਚਿਆਂ ਨੂੰ ਇਨਵੋਲਵ ਕਰਕੇ ਤਾਂ ਕਿ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਹੀ ਜ਼ਿਆਦਾ ਇਨਫੋਰਮੇਸ਼ਨ ਲੈ ਸਕਣ ਔਰ ਇਹਨਾਂ ਚੀਜ਼ਾਂ ਉੱਪਰ ਉਹ ਆਪਣਾ ਯੋਗਦਾਨ ਦੇ ਸਕਣ, ਮਾਂ ਪਿਓ ਨੂੰ ਸੁਚੇਤ ਹੋ ਕਰਕੇ ਆਪਣੇ ਬੱਚਿਆਂ ਨੂੰ ਗਾਈਡ ਕਰਨਾ ਚਾਹੀਦਾ ਹੈ ਔਰ ਸਾਨੂੰ, ਮੈਂ ਤੁਹਾਨੂੰ ਕਿਹਾ ਨਾ ਮਨਮੀਤ ਜੀ, ਜੇ ਅਸੀਂ ਆਪਣੇ ਨੂੰ ਇੱਕ ਬੰਦਾ ਵੀ ਆਪਣੇ ਵਾਸਤੇ ਰਿਸਪੋਂਸੀਬਲ ਬਣ ਜਾਏਗਾ ਕਈ ਜਾਨਾਂ
1: ਬਚਾ ਸਕਦੇ, ਕਿਉਂਕਿ ਅਸੀਂ ਵੀ ਆਪ ਦੇਖੀਏ, ਅਸੀਂ ਰਸਤੇ 'ਤੇ ਜਾਂਦੇ ਹਾਂ, ਅਸੀਂ ਵੀ ਅਗਰ ਮੈਂਟਲੀ ਥੋੜ੍ਹਾ ਜਿਹਾ ਮਤਲਬ ਡਿਪਰੈਸਡ ਹੋਈਏ ਤਾਂ ਸਾਨੂੰ ਧਿਆਨ ਨਹੀਂ ਰਹਿੰਦਾ, ਜਾਂ ਮੋਬਾਈਲ ਦੀ ਵਰਤੋਂ ਜਾਂ ਕੋਈ ਗੱਡੀ ਚਲਾ ਰਹੇ, ਮੋਬਾਈਲ ਦੀ ਵਰਤੋਂ,
0: ਅੱਜ ਕੱਲ੍ਹ ਇਹ ਵੀ ਬਹੁਤ ਵੱਡਾ ਕਾਰਨ ਹੈ ਕਿ ਲੋਕ ਗੱਡੀ ਚਲਾਉਂਦੇ ਆ, ਸਕੂਟਰ ਚਲਾਉਂਦੇ ਆ ਵੀ ਮੋਬਾਈਲ ਦੀ ਵਰਤੋਂ ਕਰ ਰਹੇ ਹਨ, ਉਹ ਤੇ ਬਹੁਤ ਹੀ ਵੱਡਾ ਸਾਡੇ ਵਾਸਤੇ ਇੱਕ ਰੀਜ਼ਨ ਬਣ ਸਕਦਾ ਇਤਨੇ ਹਾਦਸਿਆਂ ਦਾ। ਕਈ ਵਾਰੀ ਤੁਸੀਂ ਦੇਖਿਆ ਹੋਗਾ, ਉਹ ਕਿਹਾ ਜਾਂਦਾ ਨਾ ਉਹ ਨਜ਼ਰ ਹਟੀ ਦੁਰਘਟਨਾ ਘਟੀ, ਤੇ ਉਹ ਕਈ ਵਾਰੀ ਤੁਹਾਡੇ ਮੋਬਾਈਲ ਤੇ ਆਉਂਦੀ ਔਰ ਤੁਹਾਨੂੰ ਅੰਤਰਾ ਹੀ ਨਹੀਂ ਰਹਿੰਦਾ ਵੀ ਅੱਗੇ ਗੱਡੀ ਨਾਲ ਤੁਸੀਂ ਜਾ ਕਰਕੇ ਵੱਜ ਗਏ ਹੋ ਤੇ ਕੋਈ ਨਾ ਕੋਈ ਹਾਦਸਾ ਹੋ ਗਿਆ। ਤੇ ਮਨਮੀਤ ਜੀ, ਸਾਡੇ ਜਿਹੜੇ ਵੱਡੇ ਪੱਧਰ ਤੇ ਕਹਿ ਲਓ ਜਾਂ ਨੈਸ਼ਨਲ ਲੈਵਲ ਤੇ ਕਹਿ ਲਓ ਜਾਂ ਆਪਣੇ ਸਟੇਟ ਲੈਵਲ ਤੇ ਕਹਿ ਲਓ, ਇਹ ਤਾਂ ਦਿਨ ਮਨਾਉਣੇ, ਹਫ਼ਤੇ ਮਨਾਉਣੇ ਫਾਇਦੇਮੰਦ ਹੋਣਗੇ ਜੇ ਅਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲੀਏ ਔਰ ਅਸੀਂ ਇਹਨਾਂ ਰੂਲਸ ਨੂੰ ਲੈ ਕਰਕੇ ਫੋਲੋ ਕਰੀਏ ਔਰ ਇੱਕ ਸਹੀ ਨਾਗਰਿਕ ਹੋਣ ਦਾ ਸਬੂਤ ਦੇਈਏ।
1: ਸਾਥੀਓ, ਅੱਜ ਅਸੀਂ UN ਗਲੋਬਲ ਰੋਡ ਸੇਫਟੀ ਵੀਕ ਦੇ ਬਾਰੇ ਗੱਲਬਾਤ ਕਰ ਰਹੇ ਹਾਂ, ਤੇ ਰਣਬੀਰ ਜੀ ਤੁਹਾਡੇ ਤੋਂ ਅਸੀਂ ਇੱਕ

0: ਲਾਸਟ ਆਖਰੀ ਜਿਹੜਾ ਇੱਕ ਸਵਾਲ ਤੁਹਾਡੇ ਤੋਂ ਕਰਨਾ ਚਾਹਾਂਗੇ ਕਿ ਇਹ ਸੜਕ ਸੁਰੱਖਿਆ ਲਈ ਇੱਕ ਛੋਟਾ ਜਿਹਾ ਸੰਦੇਸ਼ ਤੁਸੀਂ ਆਪਣੇ ਸੁਣਨ ਵਾਲਿਆਂ ਤੱਕ ਕੀ ਦੇਣਾ ਚਾਹੋਗੇ?
1: ਮਨਵੀਰ ਜੀ, ਮੈਂ ਤਾਂ ਆਪਣੇ ਸੁਣਨ ਵਾਲਿਆਂ ਨੂੰ ਮੈਂ ਪਹਿਲੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਸੀ, ਮੈਂ ਮੁੜ ਕਰਦੀ ਹਾਂ, ਕਿਉਂਕਿ ਅੱਜ ਦੀ ਜਨਰੇਸ਼ਨ ਜਿਹੜੀ ਹੈ ਨਾ, ਖਾਸ ਕਰ ਮੈਂ ਚਾਹਾਂਗੀ ਕਿ ਜਿਹੜੇ ਮਾਪਿਓ ਹਨ ਉਹ ਆਪਣੇ ਬੱਚਿਆਂ ਨੂੰ ਪਹਿਲੇ ਤਾਂ ਉਹਨਾਂ ਦੀ ਜ਼ਿੱਦ ਮੰਨ ਕੇ ਪਹਿਲੇ ਹੀ ਉਹਨਾਂ ਨੂੰ ਐਸੇ ਨਾ ਲਿਆ ਕੇ ਦੇਵਣ ਉਹਨਾਂ ਦੀ ਏਜ, ਲੇਕਿਨ ਜੋ ਏਜ ਤੋਂ ਬਾਅਦ ਵੀ ਹੈ ਤਾਂ ਉਹਨਾਂ ਨੂੰ ਪੂਰਾ ਇਹਨਾਂ ਗਾਈਡਲਾਈਨਸ 'ਤੇ ਚੱਲਣ ਦੀ ਹਿਦਾਇਤ ਦਵਾਂ,
0: ਬਿਲਕੁਲ,
1: ਤਾਂ ਕਿ ਉਹ ਤੇ ਬਾਕੀ ਇਹ ਸਾਡੇ ਉੱਪਰ ਵੀ ਐਪਲੀਕੇਬਲ ਹੈ, ਅਸੀਂ ਲੋਕ ਵੀ ਜਿਹੜੇ ਕਿ ਅਸੀਂ ਟ੍ਰੈਫਿਕ ਰੂਲਸ ਫੋਲੋ ਕਰੀਏ, ਅਸੀਂ ਅਗਲੇ ਬੰਦੇ ਦਾ ਵੀ ਅਹਿਸਾਸ ਕਰੀਏ, ਔਰ ਇਹ ਸੋਚੀਏ ਕਿ ਸਭ ਜਿਹੜੇ ਰੋਡ ਤੇ ਉਹ ਕਿਧਰੇ ਨਾ ਕਿਸੇ ਮੰਜ਼ਿਲ ਤੇ ਪੁੱਜਣ ਵਾਸਤੇ ਆਏ ਦੇਵਨ, ਉਹ ਕਿਧਰੇ ਵੀ ਕੋਈ ਹਾਦਸੇ ਦਾ ਸ਼ਿਕਾਰ ਨਾ ਹੋਵੇ, ਔਰ ਸਭ ਅੱਛੀ ਤਰ੍ਹਾਂ ਆਪਣੇ ਘਰਾਂ ਨੂੰ ਆਪਣੇ ਡੈਸਟੀਨੇਸ਼ਨ ਨੂੰ ਅੱਛੀ ਤਰ੍ਹਾਂ ਪੁੱਜਣ, ਔਰ ਵਾਕਈ ਹੀ ਜੋ ਮੈਂ ਤੁਹਾਨੂੰ ਟੈਰੇਬਲ ਆਂਕੜਾ ਪਹਿਲੇ ਦੱਸਿਆ ਸੀ, ਤੇ ਇਹ ਹਫਤਾ ਮਨਾਉਣ ਨਾਲ ਔਰ ਇਹਨਾਂ ਓਬਜੈਕਟਿਵ ਨਾਲ ਔਰ ਇਹਨਾਂ ਦਿਨਾਂ ਨੂੰ ਮਨਾਉਣ ਨਾਲ ਇਹ ਆਂਕੜਾ ਬਹੁਤ ਹੀ ਜ਼ਿਆਦਾ ਘਟੇ, ਤਾਂ ਕਿ ਅਸੀਂ ਇੱਕ ਖੁਸ਼ਹਾਲ ਵਰਲਡ ਔਰ ਇੱਕ ਖੁਸ਼ਹਾਲ ਜ਼ਿੰਦਗੀ ਜੀ ਸਕੀਏ
0: ਜੀ। ਬਹੁਤ ਬਹੁਤ ਧੰਨਵਾਦ ਰਣਬੀਰ ਜੀ। ਇਸ ਦੇ ਵਿੱਚ ਸਿਰਫ ਇਹੋ ਐਡ ਕਰਾਂਗੀ ਮੈਂ ਕਿ ਅਸੀਂ ਇਸ ਸੜਕ ਸੁਰੱਖਿਆ ਹਫਤੇ ਵਿੱਚ ਸਿਰਫ ਇਹ ਜਿਹੜੇ ਰੂਲਸ ਨੇ ਉਹਨਾਂ ਨੂੰ ਅਸੀਂ ਫੋਲੋ ਕਰੀਏ, ਧਿਆਨ ਦੇ ਨਾਲ ਚੱਲੀਏ, ਬੱਚਾ ਬਜ਼ੁਰਗ ਜਿਹੜਾ ਵੀ ਹੈ ਰਸਤੇ ਦੇ ਵਿੱਚ ਹੈ ਨਾ, ਉਸ ਨੂੰ ਦੇਖ ਕੇ, ਕਿਉਂਕਿ ਕਹਿੰਦੇ ਨਾ ਕਿ ਸਭ ਤੋਂ ਪਹਿਲਾਂ ਹੱਕ ਜਿਹੜੇ ਗੱਡੀ ਵਾਲੇ ਨੂੰ ਭੁੱਲ ਜਾਂਦੇ ਨੇ, ਅਸੀਂ ਗੱਡੀ ਚਲਾ ਰਹੇ ਹਾਂ ਜਾਂ ਕੋਈ ਵੀ ਵਹੀਲਰ, ਸਭ ਤੋਂ ਪਹਿਲਾਂ ਹੱਕ ਜਿਹੜਾ ਹੁੰਦਾ ਹੈ ਉਹ ਜਿਹੜਾ ਪੈਦਲ ਚੱਲ ਰਿਹਾ ਬੰਦਾ ਹੁੰਦਾ
1: ਜੀ,
0: ਉਸ ਤੋਂ ਬਾਅਦ ਜਾਨਵਰ ਦਾ ਜਿਹੜਾ ਉਸ ਸੜਕ 'ਤੇ, ਉਸ ਤੋਂ ਬਾਅਦ ਗੱਡੀ ਦਾ ਹੁੰਦਾ ਹੈ, ਕਿਉਂਕਿ ਗੱਡੀ ਆਪਣੇ ਆਪ ਨਹੀਂ ਚੱਲ ਰਹੀ, ਇਨਸਾਨ ਹੀ ਚਲਾ ਰਿਹਾ, ਅਤੇ ਸਾਨੂੰ ਇਹ ਧਿਆਨ ਜਿਹੜਾ ਹੈ ਉਹ ਦੇਣਾ ਚਾਹੀਦਾ। ਰਣਬੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਏ, ਆਪਣਾ ਕੀਮਤੀ ਸਮਾਂ ਦਿੱਤਾ ਹੈ, ਅਤੇ ਅੱਗੇ ਵੀ ਉਮੀਦ ਕਰਾਂਗੇ ਇਸੇ ਤਰ੍ਹਾਂ ਤੁਸੀਂ ਆਉਂਦੇ ਰਹੋਗੇ।
1: ਧੰਨਵਾਦ ਜੀ,
0: ਬਹੁਤ ਬਹੁਤ ਧੰਨਵਾਦ। ਸਾਥੀਓ, ਸੜਕ ਸੁਰੱਖਿਆ ਅਪਣਾਓ, ਪਰਿਵਾਰ ਵਿੱਚ ਖੁਸ਼ੀਆਂ ਲਿਆਓ, ਅੱਜ ਦੇ ਇਸੀ ਸਲੋਗਨ ਦੇ ਨਾਲ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ, ਇਸ ਉਮੀਦ ਦੇ ਨਾਲ ਕਿ ਅਸੀਂ ਫਿਰ ਮਿਲਾਂਗੇ। ਤਦ ਤੱਕ ਲਈ ਤੁਸੀਂ ਆਪਣੇ ਪਰਿਵਾਰ ਦਾ ਖਿਆਲ ਰੱਖੋ, ਆਸੇ ਪਾਸੇ ਸਫਾਈ ਰੱਖੋ, ਖੁਸ਼ ਰਹੋ। ਲੈਂਦੇ ਹਾਂ ਇਜਾਜ਼ਤ, ਰੱਬ ਰਾਖਾ।
2: ਸਮੇਂ ਨਾਲ ਪੰਜਾਬੀ ਪ੍ਰੋਗਰਾਮ ਸੁਣ ਰਹੇ ਥੇ। ਪ੍ਰੋਗਰਾਮ ਕੀ ਪ੍ਰੋਡਿਊਸਰ ਹੈ ਸਮੀਨਾ ਸ਼ਾਹ। ਯੇ ਆਕਾਸ਼ਵਾਣੀ ਕਾ ਸ਼੍ਰੀਨਗਰ ਸਟੇਸ਼ਨ ਹੈ, ਮੀਡੀਆ ਵੇਵ ਕੇ ਇਲਾਵਾ FM 103.5 ਮੈਗਾਹਰਟਜ਼ ਪਰ। ਸਮੇਂ ਸ਼ਾਮ ਕੇ 5 ਬਜ ਰਹੇ ਹੈਂ। ਸਮਾਪਤ ਕਰੇਂ ਆਜ ਕਾ ਗੋਜਰੀ ਪ੍ਰੋਗਰਾਮ ਇਸ ਵਕਫੇ ਕੇ ਬਾਅਦ।
3: ਕਮਰਸ਼ੀਅਲ ਬ੍ਰੌਡਕਾਸਟਿੰਗ ਸਰਵਿਸ ਸ੍ਰੀਨਗਰ, ਆਵਾਜ਼ ਜੋ ਆਪਕੇ ਕਾਰੋਬਾਰ ਕੋ ਏਕ ਨਈ ਉਡਾਨ ਦੇ। ਕਿਆ ਆਪ ਚਾਹਤੇ ਹੈ ਕਿ ਆਪਕੀ ਸੋਚ, ਆਪਕਾ ਕਾਰੋਬਾਰ ਹਰ ਦਿਲ ਮੇ ਜਗ੍ਹਾ ਬਣਾਏ? ਤੋ ਦੇਰ ਕਿਸ ਬਾਤ ਕੀ, ਰਾਬਤਾ ਕਰੇ ਕਮਰਸ਼ੀਅਲ ਬ੍ਰੌਡਕਾਸਟਿੰਗ ਸਰਵਿਸ ਸ੍ਰੀਨਗਰ ਕੇ ਸਾਥ, ਔਰ ਆਪਣੇ ਬਿਜ਼ਨਸ ਕੋ ਦੀਜੀਏ ਏਕ ਨਈ ਉਡਾਨ, ਏਕ ਨਈ ਪਹਿਚਾਨ।

ਪਲਿਆ ਤੇ ਇੱਥੇ ਬੁਨਿਆਦੀ ਤਾਲੀਮ ਹਾਸਲ ਕੀ। ਖਾਨਾਬਦੋਸ਼ ਜ਼ਿੰਦਗੀ ਬੜੀ ਗਰੀਬ ਅਤੇ ਦੇਖੀ ਤੈ ਹੋ ਗਈ। ਦਲੇਰੀ ਅਤੇ ਚਾਲਾਕੀ ਦੇਖ ਕੇ ਮਹਿਕਮਾ ਪੁਲਿਸ ਨੂੰ ਪਸੰਦ ਆ ਗਿਆ ਅਤੇ ਸਿਪਾਹੀ ਕੇ ਤੌਰ ਪਰ ਭਰਤੀ ਕਰ ਲਿਆ ਗਿਆ। ਪਰ ਉਨਕੀ ਨਜ਼ਰ ਦੂਰ ਕਿਤੇ ਟਿੱਕੀ ਹੋਈ ਥੀ। ਪ੍ਰਾਈਵੇਟ ਤੌਰ ਪਰ BA MA ਅਤੇ ਫਿਰ ਉਰਦੂ ਮੰਗ ਗੋਜਰੀ ਜ਼ਬਾਨ ਕਾ ਮੌਜੂ ਪਰ ਡਾਕਟੋਰੇਟ ਕੀ ਡਿਗਰੀ ਲੈ ਕੇ ਅਤੇ ਇੱਥੇ ਫਿਰ ਉਰਦੂ ਮੰਗ ਗੋਜਰੀ ਜ਼ਬਾਨ ਕਾ ਮੌਜੂ ਪਰ ਡਾਕਟੋਰੇਟ ਕੀ ਡਿਗਰੀ ਲੈ ਕੇ ਡਿਗਰੀ ਕਾਲਜ ਰਾਜੌਰੀ ਮਾਂ ਬਹਿਸਤੇ ਅਸਿਸਟੈਂਟ ਪ੍ਰੋਫੈਸਰ ਕੇ ਤੌਰ ਪਰ ਕੌਮ ਦਾ ਜ਼ਬਾਨ ਕੋ ਮੁਸਤਕਬਲ ਸਜਾਣ ਕੀ ਜ਼ਿੰਮੇਦਾਰੀ ਬੜੀ ਚਾਬੁਕ ਦਸਤੀ ਨਾਲ ਨਿਭਾਈ। ਉਰਦੂ ਅਦਬ ਕਾ ਮਤਾਲਾ ਕੇ ਨਾਲ ਨਾਲ ਰੇਡੀਓ ਕਸ਼ਮੀਰ ਤੇ ਰਿਆਸਤੀ ਕਲਚਰਲ ਅਕੈਡਮੀ ਸੰਘ ਰਾਬਤਾ ਕੀ ਵਜ੍ਹਾ ਤੇ ਮਿਰਜ਼ਾ ਖਾਨ ਵਕਾਰ ਇਸ ਇਤਮਾਦ ਤੇ ਵਕਾਰ ਨਾਲ ਤਖਲੀਕੀ ਮੈਦਾਨ ਮੇਂ ਦਾਖਲ ਹੁਆ ਜੇ ਮਿਰਜ਼ਾ ਖਾਨ ਵਕਾਰ ਬਣ ਗਿਆ। ਤਬੀਅਤ ਤਨਜ਼ੋ ਮਿਜ਼ਾਹ ਤੇ ਇਨਸ਼ਾਇਆ ਵਾਲੇ ਪਾਸਾ ਜ਼ਿਆਦਾ ਲੱਗੀ ਥੀ ਪਰ ਉਹਨਾਂ ਨੇ ਇਖਤਿਆਰੀ ਤੌਰ ਪਰ ਕਹਾਣੀ ਲਿਖਣੀ ਸ਼ੁਰੂ ਕੀ। ਗੋਜਰੀ ਅਫਸਾਨਾ ਨਿਗਾਰੀ ਮਾਂ ਉਹਨਾਂ ਤੇ ਪਹਿਲਾਂ ਕੈਸਰਦੀਨ ਕੈਸਰ ਅਮੀਨ ਕਮਰ ਸਲੀਮ ਗੁਲਾਮ ਰਸੂਲ ਆਜ਼ਾਦ ਮਹਿਮੂਦ ਰਾਣਾ ਤਬਸੁਮ ਤੇ ਡਾਕਟਰ ਬਾਰੂਰਾ ਨੇ ਕੁਝ ਸੋਹਣੀ ਕਹਾਣੀ ਗੋਜਰੀ ਅਦਬ ਕੇ ਹਵਾਲੇ ਕੀ ਹੈ। ਪਰ ਇਮਾਨਦਾਰੀ ਨਾਲ ਜਾਇਜ਼ਾ ਲਿਓ ਜਾਏ ਤਾਂ ਮਿਰਜ਼ਾ ਖਾਨ ਵਕਾਰ ਨਾ ਮੌਜੂਦਾ ਦੌਰ ਕੋ ਬਿਹਤਰੀਨ ਕਹਾਣੀਕਾਰ ਕਿਹਾ ਜਾ ਸਕੇ ਔਰ ਮੌਜੂਦਾ ਦੌਰ ਮਾਂ ਗੋਜਰੀ ਕਾ ਮੁਨਸ਼ੀ ਪ੍ਰੇਮ ਚੰਦ ਵੀ ਕਿਹਾ ਜਾ ਸਕੇ। ਇਸ ਕੋ ਅੰਦਾਜ਼ੋ ਉਨਕੀ ਸ਼ਾਇਆ ਹੋਣ ਵਾਲੀ ਕਿਤਾਬ ਹੈ ਉਨਮਾਂ ਜਿਹੜੀ ਮਸ਼ਹੂਰ ਕਹਾਣੀ ਹੈ ਇੱਕ ਤਾਂ ਆਦਮੀ ਔਰ ਦੂਜੀ ਕਹਾਣੀ ਜਿਹੜੀ ਰਾਜਕੁਮਾਰੀ ਹੈ। ਵਕਾਰ ਨੇ ਆਪਣਾ ਮਖਸੂਸ ਅੰਦਾਜ਼ ਮਾਂ ਸਮਾਜ ਪਰ ਇਤਨੀ ਗਹਿਰੀ ਚੋਟ ਕੀ ਹੈ ਜੇ ਉਨਕੀ ਬਹਿਸ ਕਹਾਣੀ ਆਲਮੀ ਅਦਬ ਕਾ ਮਿਆਰ ਕੀ ਹੈ। ਉਨਕੀ ਕਹਾਣੀ ਰਾਜਕੁਮਾਰੀ ਤੇ ਆਦਮੀ ਪੜ੍ਹਨ ਸੁਣ ਚੁੱਕੀ ਹੈ। ਮੁਖਤਸਰ ਅਰਸਾ ਮਾਂ ਵੇ ਤਮਾਮ ਗੋਜਰੀ ਕਹਾਣੀਕਾਰਾਂ ਤੇ ਅੱਗੇ ਲੰਘੇ ਤੇ ਜੇ ਕਿਸੇ ਕੀ ਨਜ਼ਰ ਨਾ ਲਗੇ ਤਾਂ ਉਨ ਕੋਲੋਂ ਗੋਜਰੀ ਅਦਬ ਨਾ ਮੁਝ ਸਾਰੀ ਉਮੀਦ ਹੈ। ਸਾਮਿਨ ਨਾ ਤੇ ਸੁਣ ਲਿਆ ਤੇ ਉਸ ਤੋਂ ਬਾਅਦ ਮਿਰਜ਼ਾ ਖਾਨ ਵਕਾਰ ਉਨ੍ਹਾਂ ਕੀ ਜ਼ਬਾਨੀ ਉਨਕੀ ਰਿਕਾਰਡ ਕੀ ਕਹਾਣੀ ਰਾਜਕੁਮਾਰੀ ਸੁਣਾਂਗਾ।